ਸੁਤੇ ਨਾ ਆਖੀਏ ਬੈਂਜ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਬੜੀ ਤੁਰੇ ਪੁਰਾਣੇ ਪਾਉਂਦੇ ਹਰ ਰੰਗੀ ਹਰ ਮਸਵਾਰਿਆ ਕੋਟੇ ਮੰਡ ਮਾਰੀਆਂ ਲੈ ਬੈਠੇ ਤਰਪਾ ਸਾਰਿਆ ਦੀ ਜਨਮਨ ਆਉਂਦੇ ਹਰ ਭਜਨ ਨਾਹੀ ਹਰਿਆ ਜਪ ਮਸਾਇਆ ਮਰਨ ਵਿਸਾਰਿਆ ਜਨ ਆਈ ਜੋ ਨਾਰਿਆ ਜੋ ਨਾਰਿਆ

0: ਆ ਸਭ ਕੋਈ ਸੂਤਕ ਕਿਉਂ ਕਰ ਰੱਖੀ ਐ ਸੂਤ ਪਵੈ ਰਸੋਏ ਨਾਮ ਸੂਤ ਕੇ ਮਨੋਤ ਰਹਿ ਗਿਆਨ ਉਤਾਰੇ ਕੋਈ ਮਹਲਾ ਪਹਿਲਾ
1: ਮਨ ਸੂਤ ਤੋਂ ਲੋਭ ਹੈ ਜੇਵਾ ਸੂਤ ਕੂੜ ਅੱਖੀ ਸੂਤ ਵੇਖਣਾ ਪਰ ਪਰ ਧਨ ਰੂਪ ਕੰਨੀ ਸੂਤ ਕੰਨ ਪਹਿਲਾ ਇਤਮਾ ਨਾਨਕ ਹੰਸਾ।

ਝੂਠੇ ਜਵਾਰ ਦੁਨੀਆ ਅੰਦਰ ਫੈਲ ਅਸਤਿਰਤੇ ਨਾਵੇ ਪਰ ਨਹੀਂ ਮੈਲ ਜਿਨ ਪਟ ਅੰਦਰ ਬਾਹਰ ਗੁੜ ਗੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇ ਪੀ ਤਿੰਨੇ ਹੋ ਲੱਗਾ ਰੱਬ ਸੇ ਪੀ ਦੇਖਣੇ

ਮਾਲੂਮ ਹੈ ਕਰੇ ਮੁੰਡਾ ਉੱਠਾ ਜਾਏ ਨਾਨਕ ਦੋਵੇਂ ਕੁੜੀਆਂ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਪੌੜੀ ਜਿਸ ਰਸ ਪਾਈ ਹੈ ਸੁਰ ਸਾਹਿਬ ਸਦਾ ਸੰਭਾਲੀਏ ਜੋ ਕੀਤਾ ਪਾਈ ਹੈ ਆਪਣਾ ਸਾਤਾਲ ਬੁਰੀ ਕਿਉਂ ਢਾਲੀਏ ਮੁੰਡਾ ਮੂੰਹ ਲੰਕੀ ਚਈ ਤੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀ ਹੈ ਉੱਪਰ ਕਾਲੀ ਹੈ ਉੱਪਰ

0: ಬರ್ತಿ ಬೇಕು ಕೊನಿರ್ದಾಸ್ ವಸ್ತು ಅಂದ್ರ ವಸ್ತ ಸಮಾವೇ ದೂಜಿ ಹೋವೇ ಪಾಸ್ ಸಾಹಿಬ್ ಸೇತಿ ಕುನ್ನ ಚಲೆ ಕಹಿ ಬಣಿ ಅರ್ದಾಸ್ ಕೂಡಕ ಮನ ಕೂಡೋ ಹೋವೇ ನಾನಕ ಸಿಫತ್ ವಿಕಾಸ ಮਹੱਲਾ ਦੂਜਾ
1: ਨਾਲ ਇਆਨੇ ਦੋਸਤੀ
0: ਬਦਾਰੂ ਸਿਉਨੇ ਹੋ ਪਾਣੀ ਅੰਦਰ ਲੇਕ ਜਿਓ ਤਿਸ ਦਾ ਤਾਉ ਨਥਿਓ ਮਹੱਲਾ ਦੂਜਾ ਹੋਏ ਇਆਨਾ ਕਰੇ ਕੰਮ ਆ ਨ ਸਕੇ ਰਾਸ ਜੇ ਇੱਕ ਅਦ ਚੰਗੀ ਕਰੇ ਜੇ ਇੱਕ ਅਦ ਚੰਗੀ ਕਰੇ ਦੂਜੀ ਪੀਵੇ ਰਾਸ ਕੋਈ ਚੱਕ ਲੱਗੇ ਚੱਕਰੀ
2: ਚੱਕਰੀ ਜਿਸ ਦੇ ਕਿਸਮੇ ਪਾਏ ਪਰਮੁੱਖ ਸੁਣੋ ਗਲੀ ਵਜੋ ਪੀ ਜੁਲਾ ਖਾਏ।

ਉਹ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ ਹੋਏ ਸੀ। ਐਫਐਮ 103.6 ਮੈਗਾਹਰਟਸ ਦੀ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਪੇਸ਼ ਅਗਲਾ ਪ੍ਰੋਗਰਾਮ ਸੋਫੀਆਨਾ ਕਲਾਮ।

ਫੂਡ ਸਰਵਿਸ ਦੀ ਪੰਜਾਬੀ ਸੇਵਾ ਵਿਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੂਫੀਆਨਾ ਕਲਾਮ। ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ, ਚਲਦੀ ਹਵਾ ਨਿਰਮਲ ਹੁੰਦੀ ਹੈ, ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖੜ ਆਉਂਦਾ। ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ, ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ, ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੂਫੀਆਨਾ ਕਲਾਮ ਦੇ ਨਾਲ। ਔਖੀ ਘਾਟੀ ਬਿਖੜਾ ਪੈਂਡਾ ਰਾਹ ਫਕੀਰਾਂ।

ਔਖੀ ਘਾਟੀ ਬਿਖੜਾ ਪੈਂਡਾ ਰਾਹ ਫਕੀਰਾਂ ਦਾ ਲੰਮਾ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ।

ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ। ਜਗੀਰ ਸਿੰਘ ਦੇ ਗਾਏ ਸ਼ਾਹ ਹੁਸੈਨ ਦੇ ਇਸ ਕਲਾਮ ਤੋਂ ਬਾਅਦ ਜਸਬੀਰ ਜੱਸੀ ਦੀ ਆਵਾਜ਼ ਵਿਚ ਸੁਲਤਾਨ ਬਾਹੂ ਪੇਸ਼ ਹੈ।

ਤੁਸੀਂ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੁਣ ਸੁਣਦੇ ਆ ਬੀਐਸ ਨਾਰੰਗ ਦੀ ਗਾਈ ਇਹ ਸੂਫੀ ਰਚਨਾ ਤੱਤੀ ਰੋ ਰੋ ਵਾਟ ਨਿਹਾਰਾਂ ਸਾਵਲ ਮੋੜ ਮੁਹਾਰਾਂ।

Ito si Sunasi Program, Sufiana Kalam. FM 106.6 MHz ਦੀ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੇ ਦੀ ਪੰਜਾਬੀ ਸੇਵਾ। ਇਸ ਪ੍ਰੋਗਰਾਮ ਦੇ ਨਾਲ ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਇਮਾਰਤ ਤੇ ਸਾਲਾਨਾ 20 ਲੱਖ ਮੁਸਾਫਰਾਂ ਦੀ ਆਵਾਜਾਈ ਵੀ ਤਿਆਰ ਕੀਤੀ ਗਈ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਟਰਮੀਨਲ ਇਮਾਰਤ ਮੁਸਾਫਰਾਂ ਲਈ ਸੁਚਾਰੂ ਅਤੇ ਆਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰੇਗੀ। ਇਸ ਨਾਲ ਇਲਾਕੇ ਵਿਚ ਸੈਰ ਸਪਾਟਾ ਕਾਰੋਬਾਰ ਅਤੇ ਰੋਜ਼ਗਾਰ ਨੂੰ ਉਤਸ਼ਾਹ ਮਿਲੇਗਾ। ਸ੍ਰੀ ਮੋਦੀ ਨੇ ਸੋਧੀ ਹੋਈ ਉਡਾਨ ਯੋਜਨਾ ਵੀ ਸ਼ੁਰੂ ਕੀਤੀ ਜੋ ਖੇਤਰੀ ਸੰਪਰਕ ਅਤੇ ਹਵਾਬਾਜ਼ੀ ਖੇਤਰ ਨੂੰ ਹੁਲਾਰਾ ਦੇਵੇਗੀ। ਦੇਸ਼ ਦੇ ਸਿਵਲ ਹਵਾਬਾਜ਼ੀ ਖੇਤਰ ਵਿਚ ਇਸ ਅਹਿਮ ਪਹਿਲਕਦਮੀ ਨਾਲ ਉੜੇ ਦੇਸ਼ ਦੇ ਆਮ ਨਾਗਰਿਕ ਸਕੀਮ ਨੂੰ ਹੋਰ ਬਲ ਮਿਲੇਗਾ। 28,840 ਕਰੋੜ ਰੁਪਏ ਦੀ ਵੰਡ ਹੈ ਇਸ ਯੋਜਨਾ ਦਾ ਉਦੇਸ਼ ਅਗਲੇ 10 ਸਾਲਾਂ ਵਿਚ ਹਵਾਬਾਜ਼ੀ ਅਗਵਾਈ ਵਾਲੇ ਵਿਕਾਸ ਦੇ ਅਗਲੇ ਪੜਾਅ ਨੂੰ ਗਤੀ ਪ੍ਰਦਾਨ ਕਰਨਾ। ਪ੍ਰਧਾਨ ਮੰਤਰੀ ਮੋਦੀ ਗੁਜਰਾਤ ਤੇ ਰਵਾਨਾ ਹੋਣਗੇ ਜਿੱਥੇ ਇਸ ਸਬੰਧ ਵਿਚ ਸੀਜੀ ਸੈਮੀ ਆਊਟਸੋਰਸ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਦਾ ਉਦਘਾਟਨ ਕਰਨਗੇ। ਇਹ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਵਿਚ ਮਹੱਤਵਪੂਰਨ ਮੀਲ ਪੱਥਰ ਹੈ। ਇਹ ਪ੍ਰੋਜੈਕਟ ਇੰਡੀਆ ਸੈਮੀ ਕੰਡਕਟਰ ਮਿਸ਼ਨ ਤਹਿਤ ਪ੍ਰਵਾਨਿਤ ਪਹਿਲੇ 4 ਵਿਚੋਂ ਇਕ ਹੈ ਅਤੇ ਇਸ ਨੂੰ 7,500 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਅਧਾਰਤ ਤੇ ਯੁਵਕਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਰਿਆਇਤਾਂ ਤਹਿਤ ਦਹਿਸ਼ਤਗਰਦ ਐਲਾਨੀਆਂ। ਇਹ ਵਿਅਕਤੀ ਜੈਸ਼ ਏ ਮੁਹੰਮਦ, ਲਸ਼ਕਰ ਏ ਤੋਬਾ ਤੇ ਹੋਰ ਧੜਿਆਂ ਨਾਲ ਜੁੜੇ ਹੋਏ ਸਨ। ਜੰਮੂ ਕਸ਼ਮੀਰ ਵਿਚ ਘੁਸਪੈਠ, ਭਰਤੀ, ਹਥਿਆਰਾਂ ਦੀ ਸਪਲਾਈ ਅਤੇ ਹਮਲਿਆਂ ਦੀ ਯੋਜਨਾ ਬਣਾਉਣ ਸਮੇਤ ਵੱਖ ਵੱਖ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦਹਿਸ਼ਤਗਰਦ ਐਲਾਨਿਆ ਗਿਆ। ਇਸ ਨਾਲ ਰਾਸ਼ਟਰੀ ਜਾਂਚ ਏਜੰਸੀ NIA ਵਰਗੀਆਂ ਜਾਂਚ ਏਜੰਸੀਆਂ ਨੂੰ ਇਨ੍ਹਾਂ ਦਹਿਸ਼ਤਗਰਦਾਂ ਦੀ ਫੰਡਿੰਗ ਅਤੇ ਹਥਿਆਰਾਂ ਦੀ ਵਿਕਰੀ ਤੇ ਪਾਬੰਦੀ ਲਾਉਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਅਧਿਕਾਰ ਮਿਲ ਜਾਏਗਾ। ਯੁਰੋਪਾ ਐਕਟ ਵਿਚ ਸੋਧ ਕੇਂਦਰ ਸਰਕਾਰ ਨੂੰ ਸੰਗਠਨਾਂ ਦੇ ਨਾਲ ਨਾਲ ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨਣ ਦਾ ਅਧਿਕਾਰ ਦਿੰਦੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2035 ਦੇ ਅਖੀਰ ਤੱਕ ਪੂਰਾ ਹੋ ਜਾਏਗਾ। ਗੁਜਰਾਤ ਵਿਚ ਚੱਲ ਰਹੇ ਵੱਖ ਵੱਖ ਰੇਲ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਹਿਮਦਾਬਾਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਮੁੰਬਈ ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਨਿਰਮਾਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਗੁਜਰਾਤ ਸੈਕਸ਼ਨ ਵਿਚ 80% ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਕਿਹਾ ਕਿ ਤੇਜ਼ ਰਫ਼ਤਾਰ ਰੇਲ ਨੈਟਵਰਕ ਨੂੰ ਪੜਾਵਾ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
1: ਬੁਲੇਟ ਟ੍ਰੇਨ ਕਾ ਕੰਸਟਰਕਸ਼ਨ ਵੀ ਬਹੁਤ ਤੇਜ਼ੀ ਸੇ ਚੱਲ ਰਹਾ ਹੈ ਔਰ ਅਗਲੇ ਸਾਲ ਸੂਰਤ ਸੇ ਬਿਲੀਮੋਰਾ ਕਾ ਪਹਿਲਾ ਸੈਕਸ਼ਨ ਆਰੰਭ ਕਰੇਂਗੇ, ਉਸਕੇ ਬਾਅਦ ਮੈਂ ਵਾਪਸ ਸੇ ਸੂਰਤ ਕਾ ਸੈਕਸ਼ਨ ਆਰੰਭ ਕਰੇਂਗੇ, ਉਸਕੇ ਬਾਅਦ ਮੈਂ ਵਾਪਸ ਸੇ ਅਹਿਮਦਾਬਾਦ ਕਾ ਪੂਰਾ ਕੰਪਲੀਟ ਕਰੇਂਗੇ, ਫਿਰ ਅਹਿਮਦਾਬਾਦ ਸੇ ਥਾਣੇ ਔਰ ਉਸਕੇ ਬਾਅਦ ਮੈਂ ਅਹਿਮਦਾਬਾਦ ਸੇ ਮੁੰਬਈ। ਇਸ ਤਰ੍ਹਾਂ ਸੇ ਸੈਕਸ਼ਨ ਬਾਏ ਸੈਕਸ਼ਨ, ਫੇਜ਼ ਬਾਏ ਫੇਜ਼ 2029 ਕੇ ਐਂਡ ਤੱਕ ਕੰਪਲੀਟ ਕਰੇਂਗੇ ਪ੍ਰੋਜੈਕਟ। ਬਹੁਤ 80% ਕਾਮ ਗੁਜਰਾਤ ਕੇ ਖੇਤਰ ਮੇਂ ਕੰਪਲੀਟ ਹੋ ਚੁਕਾ ਹੈ ਔਰ ਬਹੁਤ ਹੀ ਅੱਛੀ ਪ੍ਰੋਗਰੈਸ ਹੈ।
0: ਮੰਤਰੀ ਨੇ ਅਹਿਮਦਾਬਾਦ ਬੁਲੇਟ ਟ੍ਰੇਨ ਸਟੇਸ਼ਨ ਵਾਲੀ ਥਾਂ ਤੇ ਇੰਜਨ

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਹਾਜ਼ਰ ਹਾਂ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਕੁਝ ਬਾਤਾਂ ਕੁਝ ਗੀਤ। ਇਸ ਵਿਚ ਅਸਾਂ ਤੁਹਾਡੇ ਨਾਲ ਗੱਲਾਂ ਵੀ ਕਰੇ ਸਾਂ ਤੇ ਪੰਜਾਬੀ ਗੀਤ ਵੀ ਸੁਣਵੇ ਸਾਂ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੀਤ ਸੁਣਵੇ ਸਾਂ। ਗੀਤ ਹੰਸ ਰਾਜ ਹੰਸ ਦੀ ਆਵਾਜ਼ ਵਿਚ ਹੈ। ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ।

ਗੀਤ ਤੁਸਾਂ ਹੰਸ ਰਾਜ ਹੰਸ ਦੀ ਆਵਾਜ਼ ਵਿਚ ਸੁਣਦੇ ਪਏ ਹਾਵੇ ਤੇ ਹੁਣ ਪਹਿਲਾਂ ਗੱਲ ਕਰਿੰਦੇ ਹਾਂ ਸਾਫ ਪਾਣੀ ਤੇ ਜਿਹੜਾ ਪਾਣੀ ਅਸਾਂ ਪੀਂਦੇ ਹਾਂ ਉਹ ਸਾਫ ਹੋਣਾ ਚਾਹੀਦਾ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਹੀਂ ਤਾਂ ਬਿਮਾਰੀਆਂ ਲੱਗਵੇ ਸਨ ਪਰ ਇਸ ਪਾਣੀ ਨੂੰ ਸਾਫ ਕਿੰਜ ਰੱਖੇ ਸਾਂ ਇਹ ਅਸਾਂ ਤੁਹਾਨੂੰ ਦੱਸਿੰਦੇ ਹਾਂ ਬਹੁਤ ਸੌਖਾ ਹੈ ਸਭ ਤੋਂ ਪੁਰਾਣਾ ਤਰੀਕਾ ਹੈ ਕਿ ਪਾਣੀ ਨੂੰ ਉਬਾਲ ਕੇ ਪੀਵਣਾ ਇਸ ਨਾਲ ਬੈਕਟੀਰੀਆ ਮਰ ਰਹਿੰਦੇ ਹਨ ਆਰ ਓ ਕੈਂਡਲ ਵਾਟਰ ਫਿਲਟਰ ਵਾਟਰ ਪਿਓਰੀਫਾਇਰ ਘਰ ਵਿਚ ਜ਼ਰੂਰ ਲਾਵੋ ਤੇ ਇਨ੍ਹਾਂ ਨੂੰ ਸਾਫ ਵੀ ਕਰਿੰਦੇ ਰਹਵੋ ਇਨ੍ਹਾਂ ਮਸ਼ੀਨਾਂ ਨਾਲ ਗੰਦਗੀ ਧੂੜ ਰਸਾਇਣ ਬੈਕਟੀਰੀਆ ਖਤਮ ਥੀਂਦੇ ਹਨ ਤੇ ਪਾਣੀ ਖਾਲਸ ਤੇ ਮਿੱਠੜਾ ਬਣੇਂਦਾ ਹੈ ਗਰਾਵਾਂ ਵਿਚ ਖੂਹ ਦਾ ਪਾਣੀ ਵੀ ਸਾਫ ਹੁੰਦਾ ਹੈ ਜਿੱਥਾਂ ਹੀ ਪਾਣੀ ਨੂੰ ਸਾਫ ਕਰਨ ਦਾ ਮਸ਼ੀਨੀ ਤਰੀਕਾ ਕਹਿਨੀ ਉੱਥਾ ਕਲੋਰੀਨ ਗਿਨ ਕੇ ਲਿਆਵੋ ਤੇ ਪਾਣੀ ਨੂੰ ਇੰਦੇ ਨਾਲ ਸਾਫ ਕਰੋ 20 ਲੀਟਰ ਪਾਣੀ ਚ ਇੱਕ ਗੋਲੀ ਕਲੋਰੀਨ ਦੀ ਪਾ ਦੇਵੋ ਪਰ ਇਹ ਪਾਣੀ ਤੁਸਾਂ ਅੱਧੇ ਘੰਟੇ ਬਾਅਦ ਪੀਵਣਾ ਹੈ ਇਸ ਨਾਲ ਪਾਣੀ ਦੇ ਨੁਕਸਾਨ ਪਹੁੰਚਾਉਣ ਵਾਲੇ ਜੀਵਾਣੂ ਮਰ ਵਾਂਜਦੇ ਹਨ ਤੇ ਭੈਣੋ ਭਰਾਵੋ ਪਾਣੀ ਸਾਫ ਪੀਵਣਾ ਹੈ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਹੈ ਤੇ ਹੁਣ ਸੁਣੇਂਦੇ ਹਾਂ ਇੱਕ ਹਾਂ ਕੂ ਕੱਢ ਘਿੰਨਣ ਵਾਲਾ ਗੀਤ ਆਵਾਜ਼ਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਹਨ।

ਗੀਤ ਤੁਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿਚ ਸੁਣਦੇ ਪਏ ਹਵੇ। ਤੁਸਾਂ ਗ੍ਰੀਨ ਟੀ ਬਾਰੇ ਸੁਣਾ ਹੋ ਸੀ, ਜਾਨੇ ਕਿ ਹਰੀ ਚਾਹ ਚਾਹ ਦੀਆਂ ਸਬੂਤੀਆਂ ਹਰੀਆਂ ਪੱਤੀਆਂ ਕੋ ਗ੍ਰੀਨ ਟੀ ਆਖਾ ਵੇਂਦੇ। ਸਿਹਤ ਕੀਤੇ ਗੁਣ ਭਰਾ ਹੋਣ ਕਰਕੇ ਗ੍ਰੀਨ ਟੀ ਕੋ ਸਾਰਾ ਦੁਨੀਆਂ ਵਿਚ ਲੋਕ ਪੀਵਣ ਲੱਗ ਪਏ ਹਨ। ਗ੍ਰੀਨ ਟੀ ਪੀਵਣ ਨਾਲ ਬਹੁਤ ਬਿਮਾਰੀਆਂ ਠੀਕ ਥੀਂਦੀਆਂ ਹਨ। ਪਹਿਲਾਂ ਤਾਂ ਗ੍ਰੀਨ ਟੀ ਮੋਟਾਪਾ ਘਟੇਂਦੀ ਹੈ, ਇਹ ਸ਼ਰੀਰ ਵਿਚ ਚਰਬੀ ਕੋ ਘੱਟ ਕਰੇਂਦੀ ਹੈ। ਦੂਜਾ ਕੋਲੇਸਟ੍ਰੋਲ ਕੋ ਘੱਟ ਕਰਕੇ ਹਾਂ ਕੇ ਰੋਗਾਂ ਕੋ ਦੂਰ ਰੱਖੇਂਦੀ ਹੈ। ਤੀਜਾ ਗ੍ਰੀਨ ਟੀ ਵਿਚ ਮੌਜੂਦ ਐਂਟੀ ਆਕਸੀਡੈਂਟਸ ਸ਼ਰੀਰ ਦੇ ਸੈਲਸ ਕੋ ਕਦਹਾ ਮਰਨ ਨਹੀਂ ਦਿੰਦੇ, ਜਿਸ ਨਾਲ ਕੈਂਸਰ ਤੋਂ ਬਚਾਅ ਹੁੰਦਾ ਹੈ। ਆਰਥਰਾਈਟਿਸ ਦੇ ਜੋਖਿਮ ਕੋ ਵੀ ਗ੍ਰੀਨ ਟੀ ਘੱਟ ਕਰੇਂਦੀ ਹੈ। ਗ੍ਰੀਨ ਟੀ ਦਾ ਫਲੋਰਾਈਡ ਤੱਤਵ ਸਾਕੂ ਹੱਡੀਆਂ ਕੋ ਮਜ਼ਬੂਤ ਬਣਨ ਚ ਮਦਦ ਕਰੇਂਦਾ ਹੈ। ਗ੍ਰੀਨ ਟੀ ਤੁਹਾਕੂ ਡਾਇਬਿਟੀਜ਼ ਵਿਚ ਸ਼ੂਗਰ ਲੈਵਲ ਕੋ ਸਹੀ ਰੱਖੇਂਦੀ ਹੈ, ਇਹ ਜਿਗਰ ਕੀਤੇ ਵੀ ਫਾਇਦੇਮੰਦ ਹੈ। ਗ੍ਰੀਨ ਟੀ ਪੀਵਣ ਵਾਲੇ ਬੀਪੀ ਵਧਣ ਤੋਂ ਬਚੇ ਰਹਿੰਦੇ ਹਨ। ਗ੍ਰੀਨ ਟੀ ਫੂਡ ਪੋਇਜ਼ਨਿੰਗ ਵੀ ਨਹੀਂ ਹੋਵਣ ਦਿੰਦੀ। ਤੇ ਇੱਕ ਬਿਆ ਮਜ਼ੇਦਾਰ ਗੱਲ, ਗ੍ਰੀਨ ਟੀ ਤੁਹਾਕੂ ਬਹੁਤ ਸਮੇਂ ਤੀਕਣ ਜਵਾਨ ਬਣਾਉਂਦੀ ਹੈ। ਤੇ ਵਾਲਾ ਅੱਜ ਤੋਂ ਹੀ ਸ਼ੁਰੂ ਕਰੇਂਦੇ ਹਾਂ ਗ੍ਰੀਨ ਟੀ ਪੀਵਣੀ, ਸਵਾਦੀ ਵੀ ਤੇ ਸਿਹਤ ਵੀ। ਤੇ ਹੁਣ ਵਾਲਾ ਗੀਤ ਦੀਵਾਰੀ ਹੈ, ਗੀਤ ਹੈ ਲਾਜ ਸਚਦੇਵਾ ਦੀ ਆਵਾਜ਼ ਵਿਚ ਚਸਕਿਨੋ।

ਇਹ ਹਈ ਲਾਜ ਸਚਦੇਵਾ ਦਾ ਗਾਇਆ ਕੀ ਸੁਣਨ ਵਾਲਿਓ ਗੈਸ ਦੀ ਬਚਤ ਕਰੇ ਸਾ ਕੁਝ ਤਰੀਕੇ ਅਸਾਂ ਤੁਹਾ ਕੋ ਇੱਥੇ ਦੱਸੇਂਦੇ ਹਾਂ ਪਹਿਲਾਂ ਤਾਂ ਗੈਸ ਸਟੋਵ ਦੇ ਵੱਡੇ ਬਰਨਰ ਦੀ ਥਾਂ ਤੇ ਛੋਟੇ ਬਰਨਰ ਕੋ ਇਸਤੇਮਾਲ ਕਰੇ ਸਾ ਇਸ ਨਾਲ ਗੈਸ ਦੀ ਬਚਤ ਹੁੰਦੀ ਹੈ ਵਾਲਾ ਚੌੜੇ ਭਾਂਡਿਆਂ ਵਿਚ ਖਾਣਾ ਕਦਾ ਨਹੀਂ ਬਣਾਉਣਾ ਚਾਹੀਦਾ ਇਸ ਨਾਲ ਗੈਸ ਬਹੁ ਜਾਇਆ ਵੇਂਦੀ ਹੈ ਖਾਣਾ ਇੰਜੇ ਨਾ ਰਿਜਣ ਦੇਵੋ ਭਾਂਡੇ ਕੋ ਢੱਕਣ ਨਾਲ ਢੱਕ ਕੇ ਖਾਣਾ ਬਣਾਵੋ ਤੇ ਫੇਰ ਖਾਣੇ ਵਿਚ ਉਬਾਲਾ ਆਵਣ ਤੇ ਗੈਸ ਮੰਦੀ ਕਰ ਦੇਵਣੀ ਚੰਗਾ ਥੀ ਸੀ ਜੇ ਖਾਣਾ ਬਣਾਵਣ ਕੀਤੇ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਕਰੇ ਸਾ ਪ੍ਰੈਸ਼ਰ ਕੁੱਕਰ ਦੀ ਗੱਲ ਤੇ ਇਕ ਗੱਲ ਵਾਲਾ ਮੈਂ ਤੁਹਾ ਕੋ ਦੱਸੇਂਦੀ ਹਾਂ ਕਿ ਪ੍ਰੈਸ਼ਰ ਕੁੱਕਰ ਵਿਚ ਇਕ ਦੇ ਉੱਤੇ ਇਕ ਬਾਂਡਾ ਰੱਖ ਕੇ ਚੌਲ ਸਬਜੀ ਇਕੋ ਵਾਰੀ ਚ ਬਣਵੇ ਸੀ ਦਾਲ ਛੋਲੇ ਰਾਜਮਾ ਚੌਲਾਂ ਕੋ ਰਿਜਾਵਣ ਤੋਂ ਪਹਿਲਾਂ ਇਨ੍ਹਾਂ ਕੋ ਪਾਣੀ ਵਿਚ ਭਿਗੋ ਕੇ ਰੱਖਣ ਨਾਲ ਇਹ ਜਲਦੀ ਬਣ ਵੇਂਦੇ ਹਨ ਇਨ੍ਹਾਂ ਗੱਲਾਂ ਕੋ ਛੋਟੀਆਂ ਛੋਟੀਆਂ ਨਾ ਸਮਝਣਾ ਇਹ ਗੈਸ ਦੀ ਬਹੁ ਬਚਤ ਕਰੇਂਦੀਆਂ ਹਨ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿਚ ਮੈਂ ਤੁਹਾ ਕੋ ਸੁਣਵੇਂਦੀ ਹਾਂ ਕੁਝ ਬੋਲੀਆਂ ਬਹੁ ਮਜ਼ੇਦਾਰ ਹਨ ਕਲਾਕਾਰ ਹਨ ਸੁਰਿੰਦਰ ਸ਼ਿੰਦਾ।

ਨਾਲ ਹੀ ਸਰਾਇਕੀ ਪ੍ਰੋਗਰਾਮ ਇੱਥੇ ਹੀ ਖਤਮ ਥੀਂਦਾ ਹੈ। ਇਹ ਪ੍ਰੋਗਰਾਮ ਤੁਹਾ ਕੋ ਕਿੰਜ ਤਾ ਲੱਗਾ ਸਾਕੋ ਖਤ ਘਲ ਕੇ ਦੱਸਣਾ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ।

ਅੱਜ ਦੀ ਗੱਲ ਸਾਡਾ ਉਹ ਸਿਲਸਿਲਾ ਜਿਸ ਸਿਲਸਿਲੇ ਦੇ ਤਹਿਤ ਅਸੀਂ ਤੁਹਾਡੇ ਨਾਲ ਕਿਸੇ ਖਾਸ ਵਿਸ਼ੇ ਤੇ ਜਾਂ ਕਿਸੇ ਖਾਸ ਸ਼ਖਸੀਅਤ ਦੇ ਬਾਰੇ ਚ ਗੱਲ ਕਰਦੇ ਹਾਂ ਵਿਚਾਰਾਂ ਦੇ ਤਹਿਤ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਮਾਰਦੇ ਹਾਂ ਤੇ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਸ਼ਾਮਿਲ ਕਰਕੇ ਉਹਨਾਂ ਦੇ ਵਿਚਾਰਾਂ ਨੂੰ ਧਾਰ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਹੋਰ ਖੂਬਸੂਰਤ ਅਤੇ ਸਮਾਜ ਦੀ ਭਲਾਈ ਦੇ ਵਿੱਚ ਇਸਤੇਮਾਲ ਚ ਲਿਆ ਸਕੀਏ। ਸੋ ਦੋਸਤੋ ਅੱਜ ਜਿਨ੍ਹਾਂ ਦੇ ਬਾਰੇ ਚ ਅੱਜ ਦੀ ਗੱਲ ਕਰਨੀ ਹੈ ਉਹ ਨੇ ਗੁਲਜ਼ਾਰੀ ਲਾਲ ਨੰਦਾ ਜੀ। ਜੀ ਹਾਂ, ਸਾਡੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਦੋ ਵਾਰ ਗੁਲਜ਼ਾਰੀ ਲਾਲ ਨੰਦਾ ਜੀ, ਜਿਨ੍ਹਾਂ ਦਾ ਜਨਮ 4 ਜੁਲਾਈ 1898 ਨੂੰ ਪੰਜਾਬ ਦੇ ਸਿਆਲਕੋਟ ਵਿਚ ਹੋਇਆ ਸੀ। ਬਹੁਤ ਹੀ ਮਹਾਨ ਸ਼ਖਸੀਅਤ ਤੇ ਸਮਾਜ ਸੇਵਾ ਨਾਲ ਭਰਪੂਰ ਉਨ੍ਹਾਂ ਦਾ ਦਿਲ। ਉਨ੍ਹਾਂ ਨੇ ਸਿੱਖਿਆ ਲਾਹੌਰ, ਆਗਰਾ ਅਤੇ ਇਲਾਹਾਬਾਦ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਵਿਚ ਮਜ਼ਦੂਰ ਸਮੱਸਿਆਵਾਂ ਤੇ ਖੋਜ ਵਿਦਵਾਨ ਵਜੋਂ ਕੰਮ ਕੀਤਾ। ਲੋਕ ਹਿੱਤ ਤਾਂ ਉਨ੍ਹਾਂ ਦੀ ਸ਼ਖਸੀਅਤ ਦੇ ਵਿਚ ਹੀ ਝਲਕਦਾ ਸੀ ਤੇ ਆਪਣੇ ਵਿਚਾਰਾਂ ਦੇ ਵਿਚ ਉਨ੍ਹਾਂ ਨੇ ਅਜਿਹੀਆਂ ਖੋਜਾਂ ਨੂੰ ਪ੍ਰਧਾਨਗੀ ਦਿੱਤੀ ਹੈ ਜਿਨ੍ਹਾਂ ਦੇ ਤਹਿਤ ਕਿ ਉਨ੍ਹਾਂ ਨੇ ਸਮਾਜ ਦੇ ਸਭ ਤੋਂ ਪਿਛੜੇ ਵਰਗਾਂ ਦੇ ਨਾਲ ਕੰਮ ਕਰਕੇ ਉਨ੍ਹਾਂ ਨੂੰ ਅੱਗੇ ਲਿਆਉਣ ਦੇ ਲਈ ਆਪਣੀ ਵਿਚਾਰਾਂ ਦੇ ਤਹਿਤ ਸੇਵਾ ਨਿਭਾਈ ਹੈ। 1921 ਦੇ ਵਿਚ ਨੈਸ਼ਨਲ ਕਾਲਜ ਮੁੰਬਈ ਦੇ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਬਣੇ। ਉਸੇ ਸਾਲ ਉਹ ਅਸਹਿਯੋਗ ਅੰਦੋਲਨ ਦੇ ਵਿਚ ਸ਼ਾਮਲ ਹੋਏ ਜੋ ਕਿ ਮਹਾਤਮਾ ਗਾਂਧੀ ਜੀ ਦਾ ਅਸਹਿਯੋਗ ਅੰਦੋਲਨ ਸੀ ਅਤੇ 1922 ਦੇ ਵਿਚ ਗੁਲਜ਼ਾਰੀ ਲਾਲ ਨੰਦਾ ਜੀ ਅਹਿਮਦ

ਬਾਅਦ ਟੈਕਸਟਾਈਲ ਲੇਬਰ ਐਸੋਸੀਏਸ਼ਨ ਦੇ ਸਕੱਤਰ ਬਣੇ। ਇਸ ਅਹੁਦੇ ਤੇ 1946 ਤੱਕ ਰਹੇ ਅਤੇ ਗੁਲਜ਼ਾਰੀ ਲਾਲ ਜੀ ਨੂੰ 1932 ਦੇ ਵਿਚ ਸਤਿਆਗ੍ਰਹਿ ਦੇ ਲਈ ਕੈਦ ਕੀਤਾ ਗਿਆ। ਜੀ ਹਾਂ, ਮਹਾਤਮਾ ਗਾਂਧੀ ਜੀ ਵਿਚਾਰਧਾਰਾ ਤੋਂ ਬਹੁਤ ਹੀ ਜ਼ਿਆਦਾ ਪ੍ਰੇਰਣਾ ਲੈ ਕੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਅੰਦੋਲਨਾਂ ਦੇ ਵਿਚ ਗੁਲਜ਼ਾਰੀ ਲਾਲ ਨੰਦਾ ਜੀ ਹਮੇਸ਼ਾ ਸ਼ਿਰਕਤ ਕਰਦੇ ਸਨ ਤੇ ਜਿਸ ਦੇ ਤਹਿਤ 1932 ਦੇ ਵਿਚ ਉਨ੍ਹਾਂ ਨੂੰ ਕੈਦ ਕੀਤਾ ਗਿਆ ਅਤੇ ਫਿਰ 1942 ਤੋਂ 1944 ਤੱਕ ਕੈਦ ਦੇ ਵਿਚ ਰੱਖਿਆ ਗਿਆ। ਦੋਸਤੋ, ਸ੍ਰੀ ਨੰਦਾ 1937 ਦੇ ਵਿਚ ਬੰਬਈ ਵਿਧਾਨ ਸਭਾ ਦੇ ਲਈ ਚੁਣੇ ਗਏ ਅਤੇ 1937 ਤੋਂ 1939 ਤੱਕ ਬੰਬਈ ਸਰਕਾਰ ਵਿਚ ਸੰਸਦੀ ਸਕੱਤਰ, ਕਿਰਤ ਅਤੇ ਆਬਕਾਰੀ ਵਿਭਾਗ ਦੇ ਵਿਚ ਇਨ੍ਹਾਂ ਨੇ ਸੇਵਾ ਨਿਭਾਈ। ਨੰਦਾ ਜੀ ਨੇ ਰਾਜ ਵਿਧਾਨ ਸਭਾ ਦੇ ਵਿਚ ਕਿਰਤ ਵਿਵਾਦ ਬਿੱਲ ਸਫਲਤਾਪੂਰਵਕ ਪੇਸ਼ ਕੀਤਾ ਅਤੇ ਉਨ੍ਹਾਂ ਨੇ ਕਸਤੂਰਬਾ ਮੈਮੋਰੀਅਲ ਟਰੱਸਟ ਦੇ ਟਰੱਸਟੀ, ਹਿੰਦੁਸਤਾਨ ਮਜ਼ਦੂਰ ਸੇਵਕ ਸੰਘ ਦੇ ਸਕੱਤਰ ਅਤੇ ਬੰਬਈ ਹਾਊਸਿੰਗ ਬੋਰਡ ਦੇ ਚੇਅਰਮੈਨ ਵਜੋਂ ਆਪਣੀ ਜ਼ਿੰਦਗੀ ਦੇ ਵਿਚ ਸੇਵਾ ਨਿਭਾਈ। ਉਹ ਰਾਸ਼ਟਰਪਤੀ ਯੋਜਨਾ ਕਮੇਟੀ ਦੇ ਮੈਂਬਰ ਵੀ ਸਨ ਅਤੇ ਉਨ੍ਹਾਂ ਨੇ ਰਾਸ਼ਟਰੀ ਕਿਰਤ ਕਾਂਗਰਸ ਦੇ ਆਯੋਜਨ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਬਾਅਦ ਦੇ ਵਿਚ ਇਸ ਦੇ ਪ੍ਰਧਾਨ ਵੀ ਬਣੇ। ਗੁਲਜ਼ਾਰੀ ਲਾਲ ਨੰਦਾ ਜੀ 1947 ਵਿਚ ਇਕ ਸਰਕਾਰੀ ਡੈਲੀਗੇਟ ਵਜੋਂ ਜਨੇਵਾ ਵਿਚ ਅੰਤਰਰਾਸ਼ਟਰੀ ਲੇਬਰ ਕਾਨਫਰੰਸ ਵਿਚ ਸ਼ਿਰਕਤ ਕਰਨ ਦੇ ਲਈ ਗਏ ਅਤੇ ਉਥੇ ਉਨ੍ਹਾਂ ਨੇ ਕਈ ਦੇਸ਼ਾਂ ਦੇ ਵਿਚ ਕਿਰਤ ਅਤੇ ਰਿਹਾਇਸ਼ੀ ਸਥਿਤੀਆਂ ਦਾ ਅਧਿਐਨ ਕਰਨ ਦੇ ਲਈ ਸਵੀਡਨ, ਫਰਾਂਸ, ਸਵਿਟਜ਼ਰਲੈਂਡ, ਬੈਲਜੀਅਮ ਅਤੇ ਇੰਗਲੈਂਡ ਦਾ ਦੌਰਾ ਵੀ ਕੀਤਾ। ਮਾਰਚ 1950 ਦੇ ਵਿਚ ਉਹ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਵਜੋਂ ਸ਼ਾਮਲ ਹੋਏ। ਅਗਲੇ ਸਾਲ ਸਤੰਬਰ ਵਿਚ ਉਹ ਕੇਂਦਰ ਸਰਕਾਰ ਵਿਚ ਯੋਜਨਾ ਮੰਤਰੀ ਬਣੇ ਅਤੇ ਉਨ੍ਹਾਂ ਨੂੰ ਸਿੰਚਾਈ ਅਤੇ ਬਿਜਲੀ ਵਿਭਾਗਾਂ ਦਾ ਚਾਰਜ ਵੀ ਦਿੱਤਾ ਗਿਆ। ਮਹਾਨ ਸ਼ਖਸੀਅਤ ਦੇ ਮਾਲਕ ਗੁਲਜ਼ਾਰੀ ਲਾਲ ਨੰਦਾ ਜੀ 1952 ਦੀਆਂ ਆਮ ਚੋਣਾਂ ਵਿਚ ਮੁੰਬਈ ਤੋਂ ਲੋਕ ਸਭਾ ਦੇ ਲਈ ਚੁਣੇ ਗਏ ਅਤੇ ਉਨ੍ਹਾਂ ਨੂੰ 1955 ਦੇ ਵਿਚ ਸਿੰਗਾਪੁਰ ਵਿਚ ਹੋਈ ਯੋਜਨਾ ਸਲਾਹਕਾਰ ਕਮੇਟੀ ਅਤੇ 1959 ਵਿਚ ਉਨ੍ਹਾਂ ਦੇ ਜਰਮਨੀ ਦੇ ਸੰਘੀ ਗਣਰਾਜ ਯੂਗੋਸਲਾਵੀਆ ਅਤੇ ਆਸਟਰੀਆ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਸ਼੍ਰੀ ਨੰਦਾ ਜੀ 1951 ਦੀਆਂ ਆਮ ਚੋਣਾਂ ਵਿਚ ਲੋਕ ਸਭਾ ਦੇ ਲਈ ਚੁਣੇ ਗਏ ਅਤੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਤੇ ਯੋਜਨਾ ਮੰਤਰੀ ਬਣੇ। ਬਾਅਦ ਦੇ ਵਿਚ ਉਹ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਬਣੇ ਅਤੇ 1959 ਵਿਚ ਉਨ੍ਹਾਂ ਨੇ ਜਰਮਨੀ ਦੇ ਸੰਘੀ ਗਣਰਾਜ ਯੂਗੋਸਲਾਵੀਆ ਅਤੇ ਆਸਟਰੀਆ ਦਾ ਦੌਰਾ ਕੀਤਾ। ਸ੍ਰੀ ਨੰਦਾ ਜੀ 1962 ਦੀਆਂ ਆਮ ਚੋਣਾਂ ਦੇ ਵਿਚ ਗੁਜਰਾਤ ਦੇ ਸਾਬਰਕਾਂਠਾ ਹਲਕੇ ਤੋਂ ਲੋਕ ਸਭਾ ਲਈ ਦੁਬਾਰਾ ਚੁਣੇ ਗਏ। 1962 ਦੇ ਵਿਚ ਉਨ੍ਹਾਂ ਨੇ ਕਾਂਗਰਸ ਫੋਰਮ ਫਾਰ ਸੋਸ਼ਲਿਸਟ ਐਕਸ਼ਨ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਨੇ 1962 ਤੇ 1963 ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ 1963 ਤੋਂ 1966 ਤੱਕ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਮਹਾਨ ਸ਼ਖਸੀਅਤ ਗੁਲਜ਼ਾਰੀ ਲਾਲ ਨੰਦਾ ਜੀ ਪੰਡਿਤ ਨਹਿਰੂ ਜੀ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਨੇ 27 ਮਈ 1964 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਤਾਸ਼ਕੰਦ ਵਿਚ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਸਵਰਗਵਾਸ ਹੋਣ ਤੋਂ ਬਾਅਦ 11 ਜਨਵਰੀ 1966 ਨੂੰ ਦੁਬਾਰਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਆਪਣੇ ਜੀਵਨ ਕਾਲ ਦੇ ਦੌਰਾਨ ਦੋ ਵਾਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਦੇਸ਼ ਦੇ ਲਈ ਆਪਣੇ ਫਰਜ਼ ਨੂੰ ਪਹਿਚਾਣਦਿਆਂ ਹੋਇਆਂ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਇਆ। ਗੁਲਜ਼ਾਰੀ ਲਾਲ ਨੰਦਾ ਜੀ ਨੇ ਲੰਮੀ ਉਮਰ ਜੀਵੀ ਅਤੇ 15 ਜਨਵਰੀ 1998 ਨੂੰ 100 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਹਮੇਸ਼ਾ ਇਕ ਸਾਫ ਸੁਥਰੇ ਗਾਂਧੀ ਵਿਆਦੀ ਸਿਆਸਤਦਾਨ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਨਿਰਸਵਾਰਥ ਕਰਮਯੋਗੀ ਸ੍ਰੀ ਨੰਦਾ ਜੀ ਦਾ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਵਜੋਂ ਯੋਗਦਾਨ ਅਤੇ 3-5 ਸਾਲਾ ਯੋਜਨਾਵਾਂ ਵਿਚ ਯੋਜਨਾ ਪ੍ਰਕਿਰਿਆ ਨਿਰਮਾਤਾ ਵਜੋਂ ਅਜਿਹਾ ਯੋਗਦਾਨ ਰਿਹਾ ਹੈ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਦੋਸਤੋ, ਸਾਡੇ ਦੇਸ਼ ਦੀ ਮਹਾਨ ਸ਼ਖਸੀਅਤ ਗੁਲਜ਼ਾਰੀ ਲਾਲ ਨੰਦਾ ਜੀ ਜਿਨ੍ਹਾਂ ਦੇ ਜੀਵਨ ਦੇ ਬਾਰੇ ਚ ਅੱਜ ਅਸੀਂ ਚਰਚਾ ਕੀਤੀ, ਜੀਵਨ ਦੇ ਬਾਰੇ ਦੇ ਵਿਚ ਉਨ੍ਹਾਂ ਦੇ ਜੀਵਨ ਦੀਆਂ ਜੋ ਵੀ ਪ੍ਰਾਪਤੀਆਂ ਸਨ ਉਨ੍ਹਾਂ ਤੋਂ ਤੁਹਾਨੂੰ ਜਾਣੂ ਕਰਵਾਇਆ। ਅਜਿਹੀਆਂ ਸ਼ਖਸੀਅਤਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਉਨ੍ਹਾਂ ਦੀ ਜੀਵਨ ਜਾਂਚ ਤੋਂ ਸਬਕ ਲੈ ਕੇ ਉਨ੍ਹਾਂ ਦੀ ਜੀਵਨ ਜਾਂਚ ਤੋਂ ਕੁਝ ਸਿੱਖ ਕੇ ਆਪਣੇ ਜੀਵਨ ਦੇ ਵਿਚ ਕੁਝ ਅਜਿਹਾ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਸੀਂ ਵੀ ਆਪਣੇ ਦੇਸ਼ ਦੇ ਲਈ ਕੁਝ ਅਜਿਹਾ ਕਰ ਗੁਜ਼ਰੀਏ ਜਿਸ ਦੇ ਲਈ ਦੇਸ਼ ਸਾਨੂੰ ਯਾਦ ਰੱਖੇ, ਸਾਡੇ ਨਾਮ ਨੂੰ ਪਹਿਚਾਣੇ ਅਤੇ ਸਾਡੀ ਪਹਿਚਾਣ

ਹਮੇਸ਼ਾ ਦੇ ਲਈ ਅਮਰ ਹੋ ਜਾਏ। ਸੋ ਦੋਸਤੋ, ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਗੱਲ ਜਿਹੜੀ ਹੈ ਤੁਹਾਡੇ ਲਈ ਜ਼ਰੂਰ ਫਾਇਦੇਮੰਦ ਸਾਬਤ ਹੋਏਗੀ, ਔਰ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਔਰ ਜਿਸ ਮਹਾਨ ਸ਼ਖਸੀਅਤ ਦੇ ਬਾਰੇ ਚ ਮੈਂ ਤੁਹਾਨੂੰ ਦੱਸਿਆ ਹੈ, ਉਹਨਾਂ ਦੇ ਜੀਵਨ ਤੋਂ ਤੁਸੀਂ ਵੀ ਪ੍ਰੇਰਣਾ ਲੈ ਕੇ ਜੀਵਨ ਦੇ ਵਿਚ ਜ਼ਰੂਰ ਸਮਾਜ ਦੇ ਲਈ ਆਪਣੇ ਜੀਵਨ ਨੂੰ ਅਰਪਿਤ ਕਰਨ ਦੇ ਲਈ ਪ੍ਰੇਰਣਾ ਦੇ ਲਈ ਕੁਝ ਨਾ ਕੁਝ ਜ਼ਰੂਰ ਸੋਚੋਗੇ ਔਰ ਕੁਝ ਨਾ ਕੁਝ ਜ਼ਰੂਰ ਕਰੋਗੇ। ਸੋ ਜੀ, ਇਹ ਤਾਂ ਸੀ ਸਾਡੀ ਅੱਜ ਦੀ ਗੱਲ। ਅੱਜ ਦੀ ਗੱਲ ਸਿਲਸਿਲੇ ਤੋਂ ਬਾਅਦ ਦੋਸਤੋ ਤੁਹਾਨੂੰ ਪਤਾ ਹੈ ਕਿ ਅਸੀਂ ਵਧਦੇ ਹਾਂ ਸਾਡੇ ਅਗਲੇ ਸਿਲਸਿਲੇ ਯਾਨੀ ਨਾਟਕ ਦੇ ਵੱਲ। ਹੁਣ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਪੰਜਾਬੀ ਨਾਟਕ ਆਪਣੇ ਹੋਏ ਪਰਾਏ, ਔਰ ਸੁਣਦੇ ਹਾਂ।

0: ਕੌਣ ਸੀ ਇਹ?
1: ਐਵੇਂ ਔਰਤਾਂ ਦੀ ਵਡਿਆਈ ਕਰਕੇ ਔਰਤਾਂ ਨੂੰ ਠੱਗਦੇ ਫਿਰਦੇ ਨੇ। ਬੰਦਾ ਬੰਦਾ ਹੀ ਹੁੰਦਾ। ਪ੍ਰਕਾਸ਼ ਕਰੇ, ਤੂੰ ਵੀ ਕੰਨ ਖੋਲ ਕੇ ਸੁਣ ਲੈ, ਮੈਨੂੰ ਮੁੰਡਾ ਚਾਹੀਦਾ ਕੁੜੀ ਨੇ।
0: ਪਰ ਇਹ ਤਾਂ ਰੱਬ ਦੀ ਮਰਜ਼ੀ ਹੈ ਜੀ।
1: ਅੱਜ ਕੱਲ ਰੱਬ ਦੀ ਮਰਜ਼ੀ ਵੀ ਬਦਲ ਦਿੱਤੀ ਜਾਂਦੀ ਹੈ। ਸਮਝ ਗਈ ਹੋਵੇ ਕਿ ਮੈਂ ਕੀ ਕਹਿ ਰਿਹਾ। ਮੇਰੇ ਘਰ ਪੁੱਤ ਜੰਮਣੇ ਚਾਹੀਦੇ ਨੇ, ਪੁੱਤ। ਹਾਂ
0: ਸੱਚੇ ਪਾਤਸ਼ਾਹ, ਮੇਰ ਕਰੀ। ਲਾਡੀ, ਓ ਲਾਡੀ, ਮੈਂ ਤੂੰ ਹਰ ਵੇਲੇ ਲੰਮਾ ਹੀ ਪਿਆ ਰਿਹਾ ਕਰ।
2: ਹੋਰ ਉੱਠ ਕੇ ਨੱਚਾਂ?
0: ਪੁੱਤ ਤੇਰਾ ਬਾਪੂ ਅਜੇ ਤੱਕ ਨਹੀਂ ਆਇਆ।
2: ਓ ਜਵਾਕ ਨਹੀਂ ਜਿਹੜਾ ਗਵਾਚ ਜਾਊ।
0: ਫਿਟੇ ਮੂੰਹ ਤੇਰਾ, ਬਾਹਰ ਤੂਫਾਨ ਆਇਆ ਹੋਇਆ, ਪਿਓ ਤੇਰੇ ਦਾ ਪਤਾ ਨਹੀਂ ਕਿੱਥੇ ਹੋਣਾ। ਜਾ ਮੇਰਾ ਪੁੱਤ, ਜਾ ਕੇ ਦੇਖ ਕੇ ਆ।
2: ਬੀਬੀ ਮੈਨੂੰ ਤੰਗ ਨਾ ਕਰ, ਮੈਂ ਪਹਿਲਾਂ ਹੀ ਬਹੁਤ ਤੰਗ ਹਾਂ।
0: ਬੇ ਉੱਠ ਮਰ, ਉੱਠ ਜਾ ਹੁਣ।
2: ਤੈਨੂੰ ਆਖਿਆ ਨਾ ਤੰਗ ਨਾ ਕਰ।
0: ਕੀ ਗੱਲ ਹੋ ਗਈ ਬੀਜੀ? ਤੇਰਾ ਬਾਪੂ ਬਾਹਰ ਗਿਆ ਹੋਇਆ, ਤੂੰ ਐ ਕਰ, ਮਹਿੰਦਰ ਸਿੰਘ ਨੂੰ ਆਖ ਤੇਰਾ ਝਾਤੀ ਤਾਂ ਮਾਰ ਕੇ ਆਵੇ, ਪੁੱਤਾਂ ਦੀ ਤਬੀਅਤ ਵੀ ਤਾਂ ਠੀਕ ਨਹੀਂ ਨਾ।
3: ਪਰ ਬੀਜੀ, ਇਹ ਤਾਂ ਅੱਜ ਲੰਮੇ ਗੇੜੇ ਤੇ ਗਏ ਨੇ ਗੱਡੀ ਲੈ ਕੇ, ਅਜੇ ਤੱਕ ਵਾਪਸ ਨਹੀਂ ਪਰਤੇ। ਤੁਸੀਂ ਠਹਿਰੋ, ਮੈਂ ਬਚਨੇ ਨੂੰ ਬੁਲਾਉਂਦੀ ਹਾਂ।
0: ਬਚਨੇ, ਵੇ ਬਚਨੇ, ਬਚਨਿਆ,
3: ਮੈਨੂੰ ਲੱਗਦਾ ਬੀਜੀ ਉੱਪਰ ਚ ਬਾਰਿਸ਼ ਹੋਣਾ। ਠਹਿਰੋ, ਮੈਂ ਹੁਣੇ ਦੇਖ ਕੇ ਆਉਂਦੀ ਹਾਂ।
0: ਅੱਛਾ,
1: ਭਾਬੀ ਕੀ ਗੱਲ
2: ਹੈ? ਕੀ ਹੋਇਆ ਬੀਬੀ?
3: ਬਾਪੂ ਨੂੰ ਜਰਾ ਦੇਖ ਕੇ ਆ ਬਚਨਿਆ।
2: ਬੀਬੀ, ਉਹ ਕਿੱਥੇ ਗਿਆ ਬਾਪੂ?
0: ਉਹ ਤਾਂ ਕਹਿੰਦੇ ਸੀ ਸਰਪੰਚ ਦੇ ਮੁੰਡੇ ਕੋਲ ਚੱਲਿਆ, ਸ਼ਾਇਦ ਸੁਰਿੰਦਰ ਦੀ ਕੈਨੇਡਾ ਤੋਂ ਚਿੱਠੀ ਆਈ ਹੈ।
2: ਅੱਛਾ ਅੱਛਾ, ਨਾ ਚਿੱਠੀ ਉਹ ਘਰ ਨਹੀਂ ਪਾ ਸਕਦਾ?
0: ਇਹ ਤਾਂ ਹੁਣ ਉਹਨੂੰ ਪਤਾ ਹੋਊਗਾ, ਅਸੀਂ ਕੀ ਕਹਿ ਸਕਦੇ ਹਾਂ ਪੁੱਤ।
2: ਅੱਛਾ ਅੱਛਾ, ਮੈਂ ਵੇਖ ਕੇ ਆਉਂਦਾ।
3: ਠਹਿਰ ਬਚਨੇ,

0: ਚੁੱਪ ਕਿਉਂ? ਬਹੁਤਾ ਠੀਕ ਹੈ ਨਾ ਤੁਹਾਡੀ?
1: ਬੀਜੀ ਮੈਂ ਦੁੱਧ ਗਰਮ ਕਰਦੇ ਬਾਪੂ ਜੀ ਲਈ।
0: ਨਹੀਂ ਤੂੰ ਰਹਿਣ ਦਿੱਤੀ ਏ, ਤੂੰ ਜਾ ਮੈਂ ਦੇ ਦੂੰਗੀ।
2: ਨਹੀਂ ਕੋਈ ਲੋੜ ਨਹੀਂ।
0: ਗੱਲ ਤਾਂ ਸੁਣੋ, ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ
2: ਕਮਰੇ ਚ
0: ਬਾਹਰ ਤਾਂ ਅੱਜ ਝੱਖੜ ਚੁਲਦਾ ਪਿਆ।
2: ਬਾਹਰ ਦੇ ਝੱਖੜ ਤਾਂ ਚਰ ਨਹੀਂ ਪ੍ਰਕਾਸ਼ ਕਰੇ, ਜਿਹੜਾ ਝੱਖੜ ਅੱਜ ਮੇਰੇ ਅੰਦਰ ਆਇਆ ਲੱਗਦਾ ਮੈਨੂੰ ਆਪਣੇ ਨਾਲ ਹੀ ਉਡਾ ਕੇ ਲੈ ਜਾਓ।
0: ਕੀ ਹੋਇਆ?
2: ਪਾਪੜ ਸੈਂਗਲ ਦੀ ਚਿੱਠੀ ਜਿਹੜੀ ਉਹਨੇ ਗੁਰਨਾਮ ਨੂੰ ਲਿਖੀ, ਉਹਨੇ ਕੈਨੇਡਾ ਚ ਕਿਸੇ ਮੇਲ ਨਾਲ ਵਿਆਹ ਕਰ ਲਿਆ, ਉਹ ਵਾਪਸ ਕਦੇ ਨਹੀਂ ਆਊਗਾ।
0: ਕਿਉਂ?
2: ਮੈਨੂੰ ਉਹਦੇ ਨਾਲ ਇਸੇ ਸ਼ਰਤ ਤੇ ਵਿਆਹ ਚ ਆਇਆ।
0: ਮਤਲਬ ਇਦਾਂ ਨਾ ਕਹੋ ਜੀ।
2: ਇਦਾਂ ਹੋ ਗਿਆ ਪ੍ਰਕਾਸ਼ ਕਰੇ।
0: ਨਹੀਂ ਇਦਾਂ ਨਹੀਂ ਹੋ ਸਕਦਾ।
2: ਇਦਾਂ ਹੋ ਗਿਆ ਪ੍ਰਕਾਸ਼ ਕਰੇ, ਸੋਚਿਆ ਸੀ ਮੁੰਡਾ ਬਾਹਰ ਜਾਊਗਾ, ਪੈਸਾ ਕਮਾਊਗਾ, ਪਿੰਡ ਜਾ ਕੇ ਵੱਡੀ ਕੋਠੀ ਪਾਵਾਂਗੇ, ਮੇਰੇ ਸਾਰੇ ਪੁੱਤ ਮਿਲ ਕੇ ਉੱਥੇ ਰਹਿਣਗੇ। ਬੰਦਾ ਜੋ ਸੋਚਦਾ ਹੁੰਦਾ ਨਹੀਂ।
0: ਨਹੀਂ ਨਹੀਂ ਮੇਰਾ ਪੁੱਤ ਸਾਨੂੰ ਭੁੱਲ ਨਹੀਂ ਸਕਦਾ, ਨਹੀਂ ਭੁੱਲ
2: ਸਕਦਾ।
0: ਲੱਗਦਾ ਪਿੰਦਰ ਆਇਆ,
2: ਸੋਚਦਾ ਸੀ ਸੁਰਿੰਦਰ ਬਾਹਰ ਸੈੱਟ ਹੋ ਜਾਵੇਗਾ, ਮਹਿੰਦਰ ਨੂੰ ਵੀ ਮਗਰੇ ਭੇਜ ਦਿਆਂਗੇ। ਪਰ
0: ਮੇਰੇ ਰੱਬਾ, ਕਿਸੇ ਮਾਂ ਦਾ ਪੁੱਤ ਪ੍ਰਦੇਸ ਨਾ ਜਾਏ। ਆਏ ਰੱਬਾ,
3: ਕੀ ਗੱਲ ਅੱਜ ਬੜੀ ਦੇਰ ਲਾਤੀ ਜੇ?
4: ਬਸ ਮੌਸਮ ਸੋਹਣਾ ਵੇਖ ਕੇ ਬਹਿ ਗਏ ਸੀ।
3: ਤੁਹਾਨੂੰ ਤਾਂ ਬਸ ਪੀਣ ਦਾ ਬਹਾਨਾ ਚਾਹੀਦਾ।
4: ਤੈਨੂੰ ਹਰ ਵੇਲੇ ਲੜਨ ਦਾ?
3: ਨਹੀਂ ਮੈਂ ਨੀ ਲੜਦੀ ਤੁਹਾਡੇ ਨਾਲ, ਨਾਲੇ ਲੜਨ ਦਾ ਫਾਇਦਾ ਵੀ ਕੀ ਆ? ਤੁਸੀਂ ਕਿਹੜੇ ਮੇਰੀ ਕੋਈ ਗੱਲ ਮੰਨ ਲੈਣੀ ਆ?
4: ਚੱਲ ਤੁਸੀਂ ਮੇਰੀ ਮੰਨ ਲਿਆ ਕਰ
3: ਨਾ। ਮੈਂ ਕਿਹੜਾ ਤੁਹਾਡੀ ਗੱਲ ਤੇ ਕਦੀ ਨੰਨਾ ਫੇਰਿਆ?
4: ਚੱਲ ਫਿਰ ਏਦਾਂ ਕਰ ਭਾਈ, ਉਹ ਝੋਲੇ ਚ ਬੋਤਲ ਕੱਢ ਕੇ ਲਿਆ ਤੇ ਇੱਕ ਗਲਾਸ ਦੇ ਭੋਰਾ ਕੁ ਬਚੀ ਆ, ਪੀਏ ਤੇ ਸੁਣੀਏ।
3: ਰਹਿਣ ਦਿਓ ਜੀ, ਪਹਿਲਾਂ ਹੀ ਬਥੇਰੀ ਪੀਤੀ ਹੋਈ ਆ।
4: ਬਸ ਕਰਦੀ ਮੈਂ ਬਹਿਸ ਸ਼ੁਰੂ, ਹੋਰ ਕੀ ਵੇਖੀ ਜਾਂਦੀ ਆ।
3: ਗੱਲ ਸੁਣੋ, ਆ ਤੁਹਾਡੀ ਕਮੀਜ਼ ਤੇ ਆ ਤੁਰਖੀ ਦੇ ਨਿਸ਼ਾਨ,
4: ਤੇਰੇ ਹੀ ਹੋਣੇ ਆ?
3: ਨਹੀਂ ਇਹ ਮੇਰੀ ਸੁਰਖੀ ਦੇ ਨਿਸ਼ਾਨ ਨਹੀਂ ਹੋ ਸਕਦੇ, ਕਿਉਂਕਿ ਨਹੀਂ ਇਹ ਰੰਗ ਤਾਂ ਹੈ ਹੀ ਨੀ ਮੇਰੇ ਕੋਲ।
4: ਤੂੰ ਕਹਿਣਾ ਕੀ ਚਾਹੁੰਦੀ ਏ ਕਿ ਮੈਂ ਕਿਸੇ ਹੋਰ ਕੋਲ?
3: ਮੈਂ ਤਾਂ ਕੁਝ ਵੀ ਨੀ ਕਿਹਾ, ਤੁਸੀਂ ਆਪ ਹੀ ਕਹਿ ਰਹੇ ਹੋ।
4: ਕਿਸੇ ਨੇ ਸ਼ਰਾਰਤ ਕੀਤੀ ਹੋਣੀ ਹੈ।
3: ਕੀ ਪਤਾ ਕੌਣ ਸ਼ਰਾਰਤ ਕਰ ਰਿਹਾ।
4: ਹੁਣ ਕਿੱਥੇ ਚੱਲੀ ਤੂੰ?
3: ਸੌਣ ਚੱਲੀ ਆ।
4: ਚੰਗਾ ਬਸ ਸੌ ਜਾ, ਜਾ ਕੇ ਅਸੀਂ ਆਪਣਾ ਪੈਗ ਆਪ ਬਣਾ ਲੈਂਦੇ ਆ, ਸਾਨੂੰ ਕਿਹੜਾ ਬਣਾਉਣਾ ਨੀ ਆਉਂਦਾ।
5: ਪਾਲੀ ਨੀ ਪਾਲੀ?
3: ਹਾਂਜੀ ਬੀਜੀ।
0: ਨੀ ਗੱਲ ਸੁਣ, ਅਮਿੰਦਰ ਦੀ ਤਬੀਅਤ ਨੀ ਠੀਕ? ਭਲਾ ਰਾਤੀ ਬੜਾ ਹਾਇ ਹਾਇ ਕਰਦਾ ਸੀ।
3: ਕੀ ਦੱਸਾਂ ਬੀਜੀ, ਜਿਆਦਾ ਪੀ ਲੈਂਦੇ ਨੇ ਤੇ ਰੌਲਾ ਪਾਉਣ ਲੱਗ ਪੈਂਦੇ ਨੇ, ਨਾਲੇ ਅੱਜ ਕੱਲ ਤਾਂ ਇੱਕ ਹੋਰ ਹੀ ਡਰਾਮਾ ਚੱਲਦਾ ਪਿਆ ਜੀ।
0: ਓਕੇ
3: ਬੀਜੀ, ਰਾਤੀ ਮੈਂ ਉਹਨਾਂ ਦੀ ਕਮੀਜ਼ ਤੇ ਸੁਰਖੀ ਦੇ ਨਿਸ਼ਾਨ ਵੇਖੇ।
0: ਹਾਂ ਹਾਂ ਮੈਂ ਮਰ ਜਾ।
3: ਆ ਤਾਂ ਨਵਾਂ ਹੀ ਕੰਮ ਸ਼ੁਰੂ ਕਰਤਾ।
0: ਕੋਈ ਨਾ ਪੁੱਤ, ਤੂੰ ਧਿਆਨ ਹੀ ਨਾ ਦਿਆ ਕਰ।
3: ਪਰ ਬੀਜੀ ਅੱਖੀ ਵੇਖ ਕੇ ਮੋਹਰਾ ਨੀ ਖਾਧਾ ਜਾਂਦਾ ਨਾ।
0: ਪਰ ਐਨ ਧੁਖ ਧੁਖ ਮਰਨਾ ਵੀ ਤਾਂ ਠੀਕ ਨੀ ਨਾ ਪੁੱਤ?
3: ਬੀਜੀ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ। ਪਹਿਲਾਂ ਮੈਂ ਉਹਨਾਂ ਦੀ ਸ਼ਰਾਬ ਤੇ ਮਾਰ ਤੋਂ ਦੁਖੀ ਸੀ, ਪਰ ਮੈਂ ਫਿਰ ਵੀ ਜਲਦੀ ਰਹੀ। ਪਰ ਅੱਜ ਇਹਨਾਂ ਨੇ ਜਿਹੜੀ ਆਹ ਸੱਟ ਮੇਰੇ ਮਾਰੀ ਆ ਨਾ, ਜੇ ਮੈਂ ਇੱਥੋਂ ਚਲੀ ਜਾਂਦੀ
0: ਨਾ ਨਾ ਨਾ ਮੇਰਾ ਪੁੱਤ ਨਾ ਨਾ ਚੱਲ।

0: ጋርድ የምን ደርናጋለ አግራው
1: እንጂ
0: ከማውጋ
1: ለብራና ካዳ ታም ਇਹਨਾਂ ਕੀ ਪ੍ਰੋਸਾ ਕਦੋਂ ਗੇੜਾ ਮਿਲ ਜਾਏ ਕਈ ਵਾਰੀ ਤਾਂ ਘਰ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਮੁੜ ਜਾਂਦੇ ਨੇ
0: ਚੱਲ ਚੱਲ ਹੌਸਲਾ
2: ਭਾਬੀ ਭਾਬੀ
1: ਕੀ ਹੋਇਆ ਕੀ ਹੋਇਆ ਲਾਡੀ
2: ਭਾਬੀ ਉਹ ਮਿੰਦਰ ਵੀਰੇ ਦਾ ਐਕਸੀਡੈਂਟ ਹੋ ਗਿਆ
1: ਉੱਥੇ
2: ਵਾਲੇ ਚੌਕ ਚ ਉਹ ਗੱਡੀ ਟਰਾਲੀ ਨਾਲ ਠੋਕਤੀ ਉਹਨੇ ਉਹ ਵੀਰਾ ਤਾਈ ਮਰ ਗਈ
0: ਕਾਸ਼ੋ ਇੱਥੇ ਆ ਕੇ ਤਾਂ ਬੰਦਾ ਹਾਰ ਜਾਂਦਾ ਏ ਰੱਬ ਦੀ ਮਰਜ਼ੀ ਅੱਗੇ ਕਿਹਦਾ ਜ਼ੋਰ ਹੌਸਲਾ ਰੱਖ ਜੋ ਭਾਗਣ ਚ ਲਿਖਿਆ ਸੀ ਹੁਣ ਮਿਲ ਗਿਆ ਹੁਣ ਤਾਂ ਅੱਗੇ ਦੀ ਸੋਚ ਤੇ ਸੋਚੋ ਬੇਟੇ
3: ਪਾਣੀ ਬਾਰੇ ਸੋਚ ਪ੍ਰਕਾਸ਼ ਕਾ ਸੁਣੇ ਦੀ ਉਮਰ ਹੀ ਕੀ ਪਹਾੜ ਡਿੱਡੀ ਜ਼ਿੰਦਗੀ ਇਹ ਸਾਹਮਣੇ ਖੜੋਤੀ ਹੈ ਛੋਟੀ ਉਮਰ ਬੰਦੇ ਦਾ ਸਾਥ ਮੁੱਕਦਾ ਪਰ ਇਹਦਾ ਕੋਈ ਧੀ ਪੁੱਤ ਵੀ ਤਾਂ ਨਹੀਂ ਕਿਹਦੇ ਆਸਰੇ ਕੱਟੂਗੀ ਇੰਨੀ ਲੰਮੀ ਜ਼ਿੰਦਗੀ ਕਿਉਂ ਜਾਕਰ ਸਿਆ ਤੇਰਾ ਕੀ ਖਿਆਲ ਹੈ ਕੱਲ ਤਾਂ ਤੁਹਾਡੇ ਠੀਕ ਹੈ ਭਰਾ
4: ਤੈਨੂੰ ਸਾਨੂੰ ਦੱਸਣਾ ਪਊਗਾ ਵੇਖ ਬਈ ਘਰ ਦੀ ਇੱਜ਼ਤ ਘਰ ਚ ਹੀ ਰਹਿ ਜੇ ਇਸ ਤੋਂ ਭਲਾ ਕਿਹੜੀ ਗੱਲ ਚੰਗੀ
0: ਤੁਹਾਡਾ ਮਤਲਬ ਪ੍ਰਕਾਸ਼ ਅਸੀਂ ਸਾਰਿਆਂ ਨੇ ਬਹਿ ਕੇ ਇੱਕ ਫੈਸਲਾ ਕੀਤਾ ਏ ਜੇ ਤੈਨੂੰ ਪਸੰਦ ਹੋਏ
4: ਵੇਖ ਭਾਈ ਅਸੀਂ ਚਾਹੁੰਦੇ ਆ ਬੱਚਾ ਪਾਨੀ ਤੇ ਚਾਦਰ ਪਾ ਦੇ ਕੰਫਰਮ ਕਰੋ ਤੁਸੀਂ ਵੱਡੇ ਹੋ ਇਸ ਕਰਕੇ ਅਸੀਂ ਤੁਹਾਡੀ ਕਦਰ ਕਰਦੇ ਹਾਂ ਫਿਰ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਕੁਝ ਵੀ ਕਹੋ ਤੇ ਅਸੀਂ ਮੰਨ ਜਾਈਏ
3: ਵੇ ਕਾਕਾ ਅਸੀਂ ਤੇਰੇ ਘਰ ਦਾ ਹੀ ਭਲਾ ਸੋਚਦੇ ਹਾਂ
4: ਉਹ ਪਰ ਬਲੀ ਦਾ ਬੱਕਰਾ ਮੈਂ ਹੀ ਕਿਉਂ ਬਣਾ
3: ਨਾਲੇ ਲਾਡੀ ਨੂੰ ਸੁਪਨਾ ਹਾਲੇ ਜਵਾਨ ਹੈ ਮੇਰਾ ਵੱਡਾ ਹੈ
4: ਤੁਸੀਂ ਉਹਦੇ ਬਾਰੇ ਕਿਉਂ ਨਹੀਂ ਸੋਚਦੇ
1: ਨਹੀਂ ਬੀਜੀ ਨਹੀਂ ਇੱਦਾਂ ਨਹੀਂ ਹੋ ਸਕਦਾ ਮੈਂ ਦੂਸਰੀ ਥਾਂ ਤੇ ਨਹੀਂ ਬੈਠਣਾ ਪੁੱਤ ਪੁੱਤ ਗੱਲ ਤਾਂ ਸੁਣ ਕਿੱਥੇ ਚੱਲੇ ਗੱਲ ਸੁਣ ਮੇਰੀ
0: ਤੁਸੀਂ ਫਿਕਰ ਨਾ ਕਰੋ ਮੈਂ ਉਹਦੇ ਨਾਲ ਗੱਲ ਕਰਦੀ
4: ਤੇਰੀ ਪ੍ਰਕਾਸ਼ ਭੈਣ ਤਾਂ ਕੁੜੀ ਨੂੰ ਮਨਾ ਲੋਗੀ ਆਹ ਤਾਂ ਬੱਚੜਿਆਂ ਤੂੰ ਕਹਿੰਦਾ ਵੀ ਅਸੀਂ ਲਾਡੀ ਬਾਰੇ ਕਿਉਂ ਨਹੀਂ ਸੋਚਦੇ
3: ਮੈਂ ਵੀ ਸੁਣ ਲਾ ਸਾਰਾ ਪਿੰਡ ਜਾਣਦਾ ਕਿ ਲਾਡੀ ਨੂੰ ਨਸ਼ਾ ਕਰਨ ਦੀ ਭੈੜੀ ਲੱਤ ਹੈ ਡੋਡੇ ਅਫੀਮ ਸ਼ਰਾਬ ਕਿਹੜਾ ਐਸਾ ਨਸ਼ਾ ਜਿਹੜਾ ਉਹ ਨਹੀਂ ਕਰਦਾ ਨਸ਼ਾ ਨੇ ਤੈਨੂੰ ਅੰਦਰ ਹੀ ਅੰਦਰ ਖੋਖਲਾ ਕਰ ਦਿੱਤਾ
5: ਦੇਖੋ ਭਰਾਵੋ ਪਾਲੀ ਤਾਂ ਵਿਚਾਰੀ ਪਹਿਲਾਂ ਹੀ ਭਾਗਾ ਦੀ ਮਾਰੀ ਏ ਜੇ ਇਸ ਨੂੰ ਲਾਡੀ ਦੇ ਪੱਲੇ ਬੰਨਤਾ ਤਾਂ ਫਿਰ ਕੀ ਹੋਊ ਅੱਗੇ ਤੁਸੀਂ ਆਪ ਸਮਝਦਾਰ ਹੋ
0: ਬੱਚਿਆਂ ਅਸੀਂ ਬਹੁਤ ਸੋਚ ਸਮਝ ਕੇ ਫੈਸਲਾ ਕਰ ਰਹੇ ਹਾਂ ਤੂੰ ਵੀ ਚੰਗੀ ਤਰ੍ਹਾਂ ਸੋਚ ਲੈ ਅਸੀਂ ਤੇਰੀ ਮਰਜ਼ੀ ਨਾਲ ਹੀ ਚੱਲਾਂਗੇ
1: ਪ੍ਰੇਮੀ ਜੀ ਇੱਦਾਂ ਨਹੀਂ ਹੋ ਸਕਦਾ ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਾਂਗੀ ਪਰ ਮੈਨੂੰ ਏਦਾਂ ਦੇ ਧਰਮ ਸੰਕਟ ਵਿਚ ਨਾ ਪਾਓਗੇ ਜੀ ਮੈਂ ਤਾਂ ਬਚਨੀ ਬਾਰੇ ਕਦੀ ਏਦਾਂ ਸੋਚ ਵੀ ਨਹੀਂ ਸਕਦੀ
0: ਸੋਚਣਾ ਪੈ ਜਾਂਦਾ ਧੀਏ ਸੋਚਣਾ ਪੈ ਜਾਂਦਾ ਘਰ ਦੀ ਇੱਜ਼ਤ ਬਾਹਰ ਦੇਣ ਨਾਲੋਂ ਘਰ ਚ ਹੀ ਰਹੇ ਚੰਗਾ ਤੂੰ ਮੈਨੂੰ ਆਪਣੀ ਮਾਂ ਸਮਝਦੀ ਹੈ ਨਾ ਉਹ ਫਿਰ ਮੇਰੀ ਮੰਨ ਲੈ ਦੇਖ ਮੈਂ ਇਸ ਘਰ ਦੀ ਇੱਜ਼ਤ ਤੇਰੇ ਹੱਥ ਚ ਮੰਨ ਲੈ ਧੀਏ ਮੰਨ ਲੈ

0: ਹਮੇਂ ਕਿੰਨਾ ਜੀ ਸੋਚਦਾ ਹੈ ਕਿ ਕਿੰਨਾ ਪਹੁੰਚ ਜਾਂਦਾ ਹੈ ਕਿ ਸਭ ਕੁਛ ਵੀ ਪਤਾ ਨਹੀਂ ਹੁੰਦਾ। ਅੱਜ ਤੋਂ ਪਹਿਲਾਂ ਸਾਡੇ ਦੋਵਾਂ ਦੇ ਰਸਤੇ ਅਲੱਗ ਅਲੱਗ ਸਨ, ਅਲੱਗ ਅਲੱਗ ਹੋਣ ਦੇ ਬਾਵਜੂਦ ਵੀ ਹਥਿਆਰ ਬਣਾ ਗਏ ਨੇ। ਸਭ ਸੰਯੋਗਾਂ ਦੀ ਗੱਲ ਹੈ, ਤਕਦੀਰ ਦਾ ਤਮਾਸ਼ਾ ਹੈ।
1: ਤਕਦੀਰ ਨੇ ਜੋ ਮੇਰੇ ਨਾਲ ਕੀਤਾ।
0: ਨਮਸਕਾਰ ਨਮਸਕਾਰ, ਜੋ ਕੁਛ ਹੋ ਗਿਆ ਹੈ ਤਕਦੀਰ ਦੀ ਖੇਡ ਸੀ, ਜੋ ਕੁਛ ਹੋ ਰਿਹਾ ਹੈ ਉਹ ਰੱਬ ਦੀ ਮਰਜ਼ੀ ਹੈ। ਰੱਬ ਨੇ ਸਾਨੂੰ ਕਿਸ ਤਰ੍ਹਾਂ ਲਿਆ ਹੈ ਉਹ ਯਾਦ ਰੱਖਣਾ ਕੋਈ ਜ਼ਰੂਰੀ ਨਹੀਂ ਹੈ। ਬਸ ਇਹ ਸੋਚ ਕੇ ਹੁਣ ਦੋਨੇ ਅਸੀਂ ਇੱਕ ਸੋਟੇ ਦੇ ਵਿੱਚ ਬਚ ਗਏ ਹਾਂ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੈਨੂੰ ਹਰ ਤਰ੍ਹਾਂ ਦੇ ਨਾਲ ਖੁਸ਼ ਰੱਖ ਸਕਾਂ।
1: ਮੈਂ ਵੀ ਉਹੀ ਖੁਸ਼ੀ ਸੰਭਾਲ ਕੇ ਰੱਖਾਂਗੀ ਜਿਵੇਂ ਕਿਸੇ ਬੱਚਤ ਖਾਤੇ ਵਾਂਗ ਲੋੜ ਪੈਣ ਤੇ ਸਾਡੇ ਕੰਮ ਆਵੇ।
0: ਪਾਲੀ
1: ਅੱਜ ਬਚਨੇ ਨਾਲ ਇੱਕ ਬਚਨ ਵਾਂਗ ਬੱਜ ਗਈ ਹੈ।
2: ਸੁਰਿੰਦਰ
1: ਜਿਹੜਾ ਚਲਾ ਗਿਆ ਉਹ ਪਤਾ ਨੀ ਆਉ ਜਾਂ ਨਹੀਂ, ਪਰ ਜਿਹੜਾ ਆਉਣ ਵਾਲਾ ਉਹਦਾ ਸੋਚਾ।
2: ਕੌਣ ਆਉਣ ਵਾਲਾ ਹੈ?
1: ਪਾਲੀ ਆਪਣੀ ਉਮੀਦ ਤੋਂ ਹੈ, ਮੈਨੂੰ ਰੱਬ ਤੇ ਪੂਰਾ ਭਰੋਸਾ ਹੈ ਪਾਲੀ ਦਾ ਮੁੰਡਾ ਹੀ ਹੋਊਗਾ।
2: ਮੁੰਡਿਆਂ ਦੀ ਤਾਂ ਪਹਿਲਾਂ ਇਸ ਘਰ ਚ ਕਮੀ ਨਹੀਂ, ਘਰ ਤਾਂ ਸਿਰਫ ਇੱਕ ਧੀ ਦੀ ਹੈ।
1: ਅੱਜ ਧੀ ਬਾਰੇ ਕਿਵੇਂ ਖਿਆਲ ਆ ਗਿਆ? ਅੱਜ ਪਹਿਲੀ ਵਾਰ ਤੁਹਾਡੇ ਮੂੰਹ ਤੋਂ ਧੀ ਬਾਰੇ ਸੁਣ ਕੇ ਬੜਾ ਅਜੀਬ ਜਿਹਾ ਲੱਗ ਰਿਹਾ। ਧੀਆਂ ਬਾਰੇ ਤਾਂ ਤੁਸੀਂ ਇੱਕ ਲਫ਼ਜ਼ ਵੀ ਨਹੀਂ ਸੁਣਨਾ ਚਾਹੁੰਦੇ ਸੀ, ਅੱਜ ਕੀ ਹੋ ਗਿਆ?
2: ਮੈਨੂੰ ਕੀ ਹੋਣਾ ਪ੍ਰਕਾਸ਼ ਕੋਲ, ਤੂੰ ਆਪਣੇ ਤੋਂ ਬਾਹਰ ਹੋ ਰਹੀ।
1: ਚਾਰ ਮੁੰਡਿਆਂ ਦੇ ਬਾਪੂ, ਅੱਜ ਧੀ ਦੇ ਜੰਮਣ ਨਾਲ ਤੈਨੂੰ ਕੋਈ ਫਰਕ ਨਹੀਂ ਪੈਂਦਾ?
2: ਨਹੀਂ ਪ੍ਰਕਾਸ਼ ਕੋਲ,
1: ਇਹ ਸੋਚੀ ਉਦੋਂ ਕਿਉਂ ਨਹੀਂ ਆਈ ਜਦੋਂ ਮੈਂ ਧੀ ਜੰਮਣ ਲੱਗੀ ਸੀ? ਮੇਰੀਆਂ ਧੀਆਂ ਦਾ ਕੀ ਕਸੂਰ ਸੀ? ਕਿਉਂ ਉਹਨਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਮੁਕਾਇਆ? ਕਿਉਂ?
2: ਚੱਲ ਮੈਂ ਖੇਤੋਂ ਨੂੰ ਜਾ ਰਿਹਾ।
1: ਨਾ ਜੀ, ਮੇਰੀ ਗੱਲ ਦਾ ਜਵਾਬ ਦੇ ਕੇ ਜਾਇਓ।
3: ਬੀਜੀ, ਕੀ ਹੋਇਆ ਤੁਹਾਨੂੰ? ਬੀਜੀ
1: ਕੁਛ ਨੀ ਪੁੱਤਰ, ਕੋਈ ਪੁਰਾਣੀ ਯਾਦ ਆ ਗਈ ਸੀ। ਸੱਚ, ਤੂੰ ਤਿਆਰ ਹੋ ਗਈ ਨਾ?
3: ਹਾਂਜੀ,
1: ਚੱਲ ਆਪਾਂ ਚੱਲਦੇ ਹਾਂ, ਬੈਠ ਕੋਲ ਚੱਲਦੇ ਹਾਂ।
3: ਡਾਕਟਰ ਜੀ, ਸਭ ਠੀਕ ਹੈ ਨਾ?
2: ਪਾਲੀ ਪਹਿਲਾਂ ਮਹਿੰਦਰ ਦੀ ਜਨਾਨੀ ਸੀ?
3: ਹਾਂਜੀ ਡਾਕਟਰ ਸਾਹਿਬ।
2: ਤੈਨੂੰ?
3: ਹੁਣ ਮਹਿੰਦਰ ਦੇ ਛੋਟੇ ਭਰਾ ਬਚਨੇ ਨੇ ਇਹਦੇ ਤੇ ਚਾਦਰ ਪਾਈ ਹੈ।
2: ਬਚਨੇ ਨੂੰ ਭੇਜੋ।
3: ਕੋਈ ਖਤਰੇ ਵਾਲੀ ਗੱਲ? ਬੱਚਾ ਤਾਂ ਠੀਕ ਹੈ ਨਾ ਜੀ?
2: ਠੀਕ ਹੈ, ਤੁਸੀਂ ਰਾਧਾ ਸਿੰਘ ਨੂੰ ਮੇਰੇ ਕੋਲ ਭੇਜੋ।
3: ਪਰ ਡਾਕਟਰ ਸਾਹਿਬ, ਬੱਚਾ ਤਾਂ ਠੀਕ ਹੈ ਨਾ?
2: ਇਹ ਸਭ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ। ਡਾਕਟਰ ਸਾਹਿਬ, ਗੱਲ ਕੀ ਹੈ? ਤੁਸੀਂ ਬੱਚਨੇ ਦੇ ਖੂਨ ਦੀ ਜਾਂਚ ਕਿਉਂ ਕਰ ਰਹੇ ਹੋ?
4: ਰਾਧਾ ਸਿੰਘ ਜੀ, ਥੋੜਾ ਇੰਤਜ਼ਾਰ ਕਰੋ, ਮੈਂ ਤੁਹਾਨੂੰ ਸਭ ਦੱਸ ਦਿਆਂਗਾ।
5: ਡਾਕਟਰ, ਇਹ ਰਿਪੋਰਟ ਹੈ ਸਰਦਾਰ ਬਚਨ ਸਿੰਘ ਦਾ।
4: ਠੀਕ ਹੈ
5: ਜੀ ਡਾਕਟਰ।
2: ਮੇਰੀ ਤਾਂ ਕੁਛ ਸਮਝ ਨਹੀਂ ਆ ਰਿਹਾ,
4: ਪਰ ਮੇਰੀ ਸਮਝ ਸਭ ਕੁਝ ਆ ਗਿਆ।
2: ਠੀਕ ਡਾਕਟਰ ਸਾਹਿਬ,
4: ਮੇਰਾ ਸ਼ੱਕ ਸਹੀ ਨਿਕਲਿਆ।
2: ਕੁਝ ਦੱਸੋਗੇ ਕਿ?
4: ਦੇਖੋ ਰਾਧਾ ਸਿੰਘ ਜੀ, ਜਦੋਂ ਮਹਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਸੀ ਉਹਦਾ ਪੋਸਟਮਾਰਟਮ ਵੀ ਇਸੇ ਹਸਪਤਾਲ ਚ ਹੋਇਆ ਸੀ। ਉਹ ਤੁਹਾਨੂੰ ਦੱਸਣਾ ਠੀਕ ਨਹੀਂ ਸੀ ਸਮਝਿਆ।

0: acea vendeta este o mie de reali. Fie că oameni dau ca să mire pe le cu ce nivere ea. Bagă sânge tu hade munde mahindar nu AIDS di bimari si. Te ohi AIDS di shikar tu hade nu pali e. Te hun bachne di report vi evo das di e. Ki bachna vi e.
1: Oh, mere arba.
0: Te ho jaga sing ji. E AIDS di bimari sarerik sampark na fail di e. Mahindar to pali nu. ਪਾਲੇ ਤੋਂ ਬਚਨੇ ਨੂੰ
1: ਬੱਚਾ
0: ਪਾਲੀ ਦੇ ਘਰ ਇਹ ਜਨਮ ਲੈਣਾ ਚਾਹੁੰਦੀ ਹੈ
1: ਪਰ ਕੀ
0: ਹਾਂ ਇੱਕ ਖਾਸ ਟ੍ਰੀਟਮੈਂਟ ਰਾਹੀਂ ਤੈਨੂੰ ਬਚਾਇਆ ਜਾ ਸਕਦਾ ਹੈ ਪਰ ਪਾਲੇ ਤੇ ਬਚਨੇ ਦੀ ਜ਼ਿੰਦਗੀ ਖਤਰੇ 'ਚ ਹੈ ਜਾਗਾ ਸਿੰਘ ਜੀ ਮੈਂ ਇਸ ਨੇ ਪਤਾ ਨਹੀਂ ਕਿੰਨੇ ਘਰ ਬਰਬਾਦ ਕੀਤੇ ਨੇ
1: ਪਾਲੀ ਤੋਂ बचने की यानी कि बच्चा नहीं पाल सकती है डॉक्टर साहब
0: देखो बुरा मारे तो मैं यकीन ना नहीं कह सकता पर तेरी जिंदगी बच सकती है
1: एड्स ने मेरा घर भी काश मेरे बारे में नहीं पता होता
0: एड्स का प्रचार तो सरकार भी बड़े जोर ना कर रही है इसीलिए उन्होंने रेड रिबन एक्सप्रेस भी चलाई है ताकि लोग इस भयानक रोग तो जानू हो सकन नागा सिंह जी मैं दिल तो हाडे नाल बहुत हमदर्दी है पर जो हथों निकल गया उस बारे में की सोचना पर जो हाथ विच है उसकी फिक्र करनी चाहिए है सानू हाडे पोतरे की जिंदगी में बचा सकता है
1: डॉक्टर साहब मेरी पुत्री की जिंदगी बचा दो डॉक्टर साहब उस वार वो मरनी नहीं चाहिए थी डॉक्टर साहब उस वार वो मरनी नहीं चाहिए थी
2: तू मैनू नहीं पछाणे बापू मैं वा तेरी थी वो थी जिन्हों तू जन्म लैण तो पहला ही मां ने कुक विच ही मार मुकाया सी मैं नहीं मानी ता अपना बचा भी नहीं सी कर सकती क्योंकि मैं ता आप तुहाडे आसरी सी मैं ता उस वेले मां दी साह चू सा लैंदी सी मेरा सारा वजूद ता ਤੁਹਾਡੇ ਨਾਲ ਜੁੜਿਆ ਹੋਇਆ ਸੀ ਰੱਬ ਦੇ ਦਰਬਾਰ ਵਿੱਚ ਸੁਣਿਆ ਸੀ ਕਿ ਮਾਂ ਤੋਂ ਵੱਡੀ ਕੋਈ ਦੇਵੀ ਨਹੀਂ ਹੁੰਦੀ ਤੇ ਪਿਓ ਤੋਂ ਵੱਡਾ ਕੋਈ ਆਸਰਾ ਨਹੀਂ ਹੁੰਦਾ ਪਰ ਉਹ ਸਭ ਝੂਠ ਸੀ ਮੇਰੇ ਤਾਂ ਆਪਣੇ ਹੀ ਪਰਾਏ ਹੋ ਗਏ ਬਾਪੂ ਤੂੰ ਮੈਨੂੰ ਇੱਕ ਮੌਕਾ ਤਾਂ ਦਿੱਤਾ ਹੁੰਦਾ ਮੈਂ ਤੀ ਹੁੰਦਿਆਂ ਹੋਇਆ ਵੀ ਪੁੱਤ ਦਾ ਫਰਜ਼ ਨਿਭਾ ਕੇ ਦਿਖਾਉਂਦੀ ਤੇਰੇ ਆਸਰੇ ਤੂੰ ਪੁੱਤਾਂ ਤੋਂ ਭਾਲਦਾ ਸੈ ਉਹ ਆਸਰਾ ਤੈਨੂੰ ਮੈਂ ਦਿੰਦੀ ਤੈਨੂੰ ਮੁੰਡਾ ਬਣ ਕੇ ਦਿਖਾਉਂਦੀ ਬਾਪੂ ਦਿਲ ਤਾਂ ਸਭ ਦਾ ਇੱਕੋ ਜਿਹਾ ਹੁੰਦਾ ਹੈ ਨਾ ਮੇਰਾ ਦਿਲ ਵੀ ਕਰਦਾ ਸੀ ਮੈਂ ਮਾਂ ਦੀਆਂ ਲੋਰੀਆਂ ਸੁਣਦੀ ਤੇਰੀ ਉਂਗਲ ਭਰ ਕੇ ਚੱਲਣਾ ਸਿੱਖਦੀ ਬਾਪੂ ਮੈਂ ਇੱਕ ਵਾਰ ਫਿਰ ਤੇਰੇ ਘਰ ਆ ਰਹੀ ਹਾਂ ਧੀ ਬਣ ਕੇ ਨਹੀਂ ਤੇਰੀ ਪੋਤਰੀ ਬਣ ਕੇ ਮੈਨੂੰ ਇਸ ਵਾਰ ਨਾ ਮਾਰੀ ਇਸ ਵਾਰ ਨਾ ਮਾਰੀ ਬਾਪੂ ਮੈਨੂੰ ਇਸ ਵਾਰ ਨਾ ਮਾਰੀ
3: ਮੈਂ ਤੈਨੂੰ ਮਰਨ ਨਹੀਂ ਦਿਆਂਗਾ ਮੈਂ ਤੈਨੂੰ ਮਰਨ ਨਹੀਂ ਦਿਆਂਗਾ
4: ਕੀ ਹੋਇਆ ਜੀ ਕੋਈ ਡਰਾਉਣਾ ਸੁਪਨਾ ਦੇਖਿਆ ਜੇ ਕੀ ਹੋਇਆ
3: ਸੁਪਨਾ ਨਹੀਂ ਇਹ ਸੱਚ ਸੀ ਜੋ ਮੇਰੇ ਸਾਹਮਣੇ ਆਇਆ ਹੈ

ਕਈ ਖੱਟੀਆਂ ਮੁਹੱਬਤਾਂ ਪਾ ਕੇ ਐਵੇਂ ਬਦਨਾਮ ਹੋ ਗਏ। ਤੁਸੀਂ ਸੁਣਦੇ ਸੀ ਗੀਤ ਸੁਗਮ ਸੰਗੀਤ ਸਿਲਸਿਲੇ ਦੇ ਤਹਿਤ ਚਮਨ ਲਾਲ ਭੱਲਾ ਦੀ ਆਵਾਜ਼ ਦੇ ਵਿਚ। ਅਗਲਾ ਗੀਤ ਪੇਸ਼ ਕਰ ਰਹੀ ਹਾਂ ਪੁਸ਼ਪਾ ਬੰਸੂਰਾ ਦੀ ਆਵਾਜ਼ ਚ, ਛੇਚੀ ਵਾਲਾ ਛੱਲਾ, ਆ ਸੁਣਦੇ ਹਾਂ।

ಕಮಲ್ ಫಲ್ ದಿ ಚೋಂ ಎಂದು ಸಜನ ಮೇರೇ ಸಾಯಿತು ತೇರೇ ನಾಲ್ ಹೀ ಜೀನಿಯಾ ಜೋ ಮೈ ಸಾಥ್ ದೇ ಲಈ ಹಾਂ ਤੂੰ ਹਰ ਮੇਰੀ ਜੋ ਸੇਲਤ ਕਰਦਾ ਗਰਮੀ ਦੇ ਵਿੱਚ ਹੋ ਹੈ ਤੂੰ ਜਿੰਨੇ ਲੋਕੀ ਰੱਬ ਆਖਦੇ ਹਾਂ ਮੇਰੇ ਲਈ ਉਹ ਹੈ ਤੂੰ ਜਿੰਨੇ ਲੋਕੀ ਰੱਬ ਆਖਦੇ ਨੇ ਸੱਜਣ ਕਿਸ ਵੇਲੇ ਰੱਬ ਦਾ ਰੂਪ ਧਾਰ ਲੈਂਦਾ ਹੈ ਜਦੋਂ ਅੰਤਾਂ ਦਾ ਪਿਆਰ ਜਨਮਾਂ ਦਾ ਪਿਆਰ ਹੋ ਮਿਲਦਾ ਹੈ ਤੇ ਰੂਹ ਵੀ ਆਪਣੇ ਆਪ ਹੀ ਖੁਸ਼ ਹੋ ਜਾਂਦੀ ਹੈ ਤੇ ਖੁਸ਼ੀ ਦੇ ਵਿੱਚ ਝੂਮਦੀ ਹੈ ਦਿਲਦਾਰ ਦੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀ ਹੈ ਦੋਸਤੋ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਚਮਨ ਲਾਲ ਭੱਲਾ ਦੀ ਆਵਾਜ਼ ਚ ਆਓ ਸੁਣਦੇ ਹਾਂ

ਅਸਾਂ ਮੰਗੀ ਚਾਂਦਨੀ ਹਨੇਰਾ ਮਿਲਿਆ। ਤੁਸੀਂ ਸੁਣ ਰਹੇ ਸੀ ਗੀਤ ਚਮਨ ਲਾਲ ਦੀ ਆਵਾਜ਼ ਦੇ ਵਿਚ। ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਪੁਸ਼ਪਾ ਹੰਸ ਦੀ ਆਵਾਜ਼ ਚ, ਸੁਣਦੇ ਹਾਂ।

0: ਬੈਠਕ ਆ ਰਹੇ ਹੋ ਬੈਠਕ ਚ ਹੀ ਹੋ
1: ਆਜੋ ਤੇਜਾ ਸਿੰਘ ਜੀ ਆਜੋ ਬੱਚਿਆਂ ਨੂੰ ਆਜੋ
2: ਜੈ ਹਿੰਦ ਜੀ ਰੁਲੀਆ ਰਾਮ ਜੀ
1: ਜੈ ਹਿੰਦ ਜੀ ਜੈ ਹਿੰਦ ਜੀ ਤੇਜਾ ਸਿੰਘ ਜੀ ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਸਾਡਾ ਬਹੁਤ ਵਧੀਆ ਤੁਸੀਂ ਆਪਣਾ ਵੀ ਸੁਣਾਓ ਪਹਿਲਾਂ
1: ਤਗੜਾ
2: ਤਗੜਾ
1: ਕਾਟੋ ਜਿੱਦਾਂ ਆਪਣੇ ਕਹਿੰਦੇ ਫੁੱਲਾਂ ਤੇ ਖੇਡਦੀ
2: ਅੱਛਾ
1: ਕਾਟੋ ਫੁੱਲਾਂ ਤੇ ਕਦੇ ਨੀ ਖੇਡਦੀ ਜਿਹੜੇ ਕਹਿਣ ਵਾਲੇ ਹੈ ਨਾ ਕਾਟੋ ਹਮੇਸ਼ਾ ਫੁੱਲਾਂ ਤੇ ਖੇਡਦੀ
2: ਹਾਂ ਬਿਲਕੁਲ ਸਹੀ
1: ਕਹਿੰਦੇ ਫੁੱਲਾਂ ਤੇ ਖੇਡਦੀ ਹੈ ਉਹਨੇ ਟੂਕਣਾ ਤਲਾਉਣਾ ਆਪਣਾ ਜੀ ਕਈ ਵਾਰੀ ਨਾ ਤੇਜਾ ਸਿੰਘ ਜੀ ਉਹ ਕਹਿੰਦੇ ਹੁੰਦੇ ਆ ਨਾ ਵੀ ਗਲਤ ਚੀਜ਼ਾਂ ਦਾ ਜਿੱਦਾਂ ਕਹਿੰਦੇ ਆ ਨਾ ਵੀ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਾ ਹੋਵੇ ਸਪਸ਼ਟ ਨਾ ਹੋਵੇ ਤੇ ਉਹਦਾ ਤੁਸੀਂ ਜਿਹੜਾ ਹੈ ਪ੍ਰਯੋਗ ਕਰਨਾ ਸ਼ੁਰੂ ਕਰ ਦੋ ਉਹ ਤੁਹਾਨੂੰ ਮਹਿੰਗਾ ਪੈ
2: ਬਿਲਕੁਲ ਸਹੀ ਗੱਲ
1: ਹੈ ਕਿ
2: ਬਿਲਕੁਲ ਸਹੀ ਗੱਲ
1: ਜਿਹੜਾ ਵੀ ਕਾਟੋ ਫੁੱਲਾਂ ਤੇ ਖੇਡਦੀ ਅੱਜ ਕੱਲ ਖਾਸ ਖੁਰਾਕਾਂ ਇੰਨਾ ਚੱਲੀਆਂ ਹੈ ਆਪਾਂ ਦੇਖਦੇ ਹਾਂ ਕਿ ਵਪਾਰੀ ਕਰਨ ਦਾ ਯੋਗ ਹੈ ਜਿਹਦਾ ਜੋ ਜੀ ਕਰਦਾ ਉਹ ਵੇਚੀ ਜਾਂਦਾ ਜਿਹਦਾ ਜੋ ਜੀ ਕਰਦਾ ਉਹ ਖਾਈ ਜਾਂਦਾ ਕਿਸੇ ਨੂੰ ਇਹ ਨਹੀਂ ਪਤਾ ਵੀ ਇਹ ਚ ਹੈ ਕੀ ਹੈ ਨਾ ਵੇਚਣਾ ਇਹਨੂੰ ਇਹ ਨਹੀਂ ਪਤਾ ਮੈਂ ਕਿਹਨੂੰ ਵੇਚ ਰਿਹਾ ਖਾਣ ਵਾਲੇ ਨੂੰ ਇਹ ਨਹੀਂ ਪਤਾ ਮੈਂ ਕੀ ਖਾ ਰਿਹਾ ਅੱਲਾ ਸੇਟ ਕੰਮ ਚੱਲਦਾ
2: ਰਲੀਆ ਰਾਮ ਜੀ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਤੁਸੀਂ ਵੈਸੇ ਹੀ ਕਿਤੇ ਆਹ ਫੋਨ ਦੇ ਉੱਤੇ ਉਹ ਰੀਲਾਂ ਨਹੀਂ ਨੀ ਚੱਲਦੀਆਂ ਤੁਸੀਂ ਉਹਨਾਂ ਨੂੰ ਕੋਈ ਦੇਖਣ ਲੱਗੋ ਪਹਿਲਾਂ ਕਹੂਗਾ ਵੀ ਆਹ ਜਿਹੜੀ ਚੀਜ਼ ਆ ਖਾਣੀ ਤੁਹਾਡੀ ਸਿਹਤ ਲਈ ਬੜੀ ਫਾਇਦੇਮੰਦ ਹੈ ਨਾਲ ਹੀ ਅਗਲੀ ਰੀਲ ਆਉਂਦੀ ਆ ਨਾ ਕਹਿੰਦਾ ਭੁੱਲ ਕੇ ਵੀ ਆਹ ਨਾ ਖਾ ਲਿਓ ਉਹ ਬੰਦਾ ਫਸਿਆ ਰਹਿੰਦਾ ਵੀ ਭਾਈ ਇਹ ਹੋ ਕੀ ਰਿਹਾ ਦੁਨੀਆਂ ਚ
1: ਦੇਖੋ ਇਹੀ ਤਾਂ ਦੇਖੋ ਤੇਜਾ ਸਿੰਘ ਜੀ ਭੁਲੇਖੇ ਇਹ ਜਿਹੜੀਆਂ ਚੀਜ਼ਾਂ ਸਾਡੇ ਜੀਵਨ ਦੇ ਨਾਲ ਢੁਕਵੀਆਂ ਹੈ ਹੀ ਨੇ
2: ਜੀ
1: ਇਹ ਚ ਕੀ ਤੁਸੀਂ ਟੈਲੀਵਿਜ਼ਨ ਤੋਂ ਸੁਣ ਕੇ ਖਾਣ ਵਾਲੀ ਕੀ ਲੋੜ ਹੈ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਟੈਲੀਵਿਜ਼ਨ ਤੋਂ ਸੁਣ ਕੇ ਜਾਂ ਕੀ ਆ ਤੁਸੀਂ ਰੀਲਾਂ ਤੋਂ ਸੁਣ ਕੇ ਖੁਰਾਕ ਖਾਂਦੇ ਸੀ
2: ਬਿਲਕੁਲ ਬਿਲਕੁਲ
1: ਹੈ ਕਿ ਨਹੀਂ ਉਹ ਜੋ ਤੁਹਾਡੇ ਇਲਾਕੇ ਦੇ ਮੁਤਾਬਕ ਸਬਜ਼ੀ ਭਾਜੀ ਹੁੰਦੀ ਤੁਸੀਂ ਉਹ ਖਾਣੀ ਹੈ ਜੋ ਇਲਾਕੇ ਦੇ ਮੁਤਾਬਕ ਤੁਹਾਡੇ ਫਲ ਫਰੂਟ ਤਾਜ਼ਾ ਪੈਦਾ ਹੁੰਦਾ ਤੁਸੀਂ ਉਹ ਖਾਣਾ
2: ਜੀ
1: ਇਹ ਚ ਬਈ ਸੁਣਨ ਵਾਲੀ ਕਿਹੜੀ ਗੱਲ ਹੈ
2: ਬਿਲਕੁਲ
1: ਵੀ ਤੁਹਾਨੂੰ ਕੀ ਦੱਸ ਦੂਗਾ ਮਿੱਟੀ ਜਿਹੜੀ ਮਿੱਟੀ ਦੇ ਮੁਤਾਬਕ ਜਿਹੜੀ ਮਿੱਟੀ ਚ ਅਸੀਂ ਪੈਦਾ ਹੋਇਆ ਸਾਡਾ ਸੁਭਾਅ ਸਾਡਾ ਵਾਤਾਵਰਨ ਸਾਰੀਆਂ ਚੀਜ਼ਾਂ ਉਹਦੇ ਨਾਲ ਮੇਲ ਖਾਂਦੀਆਂ
2: ਬਿਲਕੁਲ
1: ਪਰ ਤੁਸੀਂ ਕੈਲੀਫੋਰਨੀਆ ਦੀਆਂ ਖਜੂਰਾਂ ਖਾਈ ਚੱਲੋਗੇ ਤਾਂ ਕੀ ਫਾਇਦਾ ਬਈ
2: ਦੇਖੋ ਮੇਰੀ ਗੱਲ ਸੁਣੋ ਕੁਦਰਤ ਨੇ ਨਾ ਬਹੁਤ ਵਧੀਆ ਕੰਮ ਕੀਤਾ
1: ਹੋਇਆ
2: ਉਹਨੂੰ ਪਤਾ ਵੀ ਭਾਈ ਗਰਮੀਆਂ ਦੇ ਵਿੱਚ ਇਹਨਾਂ ਨੂੰ ਗਰਮੀ ਬਹੁਤ ਲੱਗਦੀ ਆ ਉਹਨੇ ਹਦਵਾਣੇ ਪੈਦਾ ਕਰੇ ਹੈ ਉਹਨੂੰ ਪਤਾ ਸਿਆਲਾਂ ਚ ਸਰਦੀ ਨਾਲ ਲੜਨ ਨੂੰ ਇਹਨਾਂ ਨੂੰ ਵਿਟਾਮਿਨ ਸੀ ਚਾਹੀਦਾ ਉਹਨੇ ਸਾਨੂੰ ਸੰਤਰੇ ਕਿਨੂੰ ਦੇ ਦਿੱਤੇ ਹੈ

0: ਸਰ ਜਿਹੜੀ ਚੀਜ਼ ਸਾਨੂੰ ਕੁਦਰਤ ਉਸ ਮੌਸਮ ਚ ਦੇ ਰਹੀ ਆ ਆਪਾਂ ਨੂੰ ਉਹਦੇ ਨਾਲ ਹੀ ਚੱਲਣਾ ਚਾਹੀਦਾ।
1: ਹੜਦੇ ਨੇ ਲੋਕ ਸ਼ਹਿਰਾਂ ਚ ਖਰਬੂਜੇ ਖਾਈ ਜਾਂਦੇ ਨੇ, ਸ਼ਹਿਰਾਂ ਚ ਦਵਾਣੇ ਖਾਈ ਜਾਂਦੇ। ਤੁਸੀਂ ਵਿਆਹ ਚ ਜਾ ਕੇ ਦੇਖੋ ਪਤਾ ਨੀ ਕਿੱਥੋਂ ਕੱਢ ਲਿਆਉਂਦੇ, ਕਿਹੜੇ ਸਟੋਰ ਚ ਲੈ ਕੇ ਆਉਂਦੇ ਨੇ। ਇੱਥੇ ਦਵਾਣਾ ਵੀ ਕੱਟ ਕੇ ਰੱਖਿਆ ਹੁੰਦਾ ਤੇ ਉਹਦੇ ਤਰਬੂਜ ਵੀ ਕੱਟ ਕੇ ਰੱਖਿਆ ਹੁੰਦਾ, ਜਦਕਿ ਇਹ ਖਾਣਾ ਜਿੱਦਾਂ ਕਹਿੰਦਾ ਕਿ ਸਾਡੇ ਲਈ ਬਿਲਕੁਲ ਗਲਤ ਚੀਜ਼ ਹੈ।
0: ਬਿਲਕੁਲ
1: ਬੇਮੌਸਮੀ ਸਬਜ਼ੀ ਔਰ ਬੇਮੌਸਮਾ ਫਲ,
0: ਬਿਲਕੁਲ।
1: ਇਹ ਤੇਜਾ ਸਿੰਘ ਜੀ ਜਦੋਂ ਬੇ ਹੀ ਅੱਗੇ ਲੱਗ ਗਿਆ ਤੇ ਫਿਰ ਤੁਸੀਂ ਕਿਉਂ ਖਾਂਦੇ ਹੋ?
0: ਬਿਲਕੁਲ ਸਹੀ ਗੱਲ,
1: ਉਹਨੇ ਤੁਹਾਨੂੰ ਫਾਇਦੇ ਦੀ ਬਜਾਏ ਨੁਕਸਾਨ ਕਰਨਾ ਹੈ, ਇਹ ਤੈਅ ਹੈ।
0: ਬਿਲਕੁਲ,
1: ਕਈ ਫਰੂਟ ਐਸੇ ਆ 12 ਮਹੀਨੇ 30 ਦਿਨ ਦੇ ਬਾਦਸ਼ਾਹ ਨੇ,
0: ਬਿਲਕੁਲ ਹੈਗੇ।
1: ਕੇਲਾ ਹੈ ਜੀ 12 ਮਹੀਨੇ 30 ਦਿਨ ਦਾ ਫਲ ਹੈ
0: ਜੀ ਜੀ,
1: ਔਰ ਕੇਲੇ ਦੇ ਵਿੱਚ ਇੰਨੀ ਜ਼ਿਆਦਾ ਗੁਣਵੱਤਾ ਹੈ ਜਾਂ ਇੰਨਾ ਗੁਣ ਭਰਪੂਰ ਹੈ ਵੀ ਤੁਸੀਂ ਕੇਲੇ ਖਾਓ। ਇਹਨਾਂ ਦਿਨਾਂ ਦੇ ਵਿੱਚ ਸਿਉਂ ਨਾਲ ਪੰਗਾ ਕਿਉਂ ਲੈਂਦੇ ਹੋ?
0: ਬਿਲਕੁਲ ਸਹੀ ਗੱਲ ਆ,
1: ਕਿਉਂਕਿ ਇਸ ਦਿਨ ਦਾ ਇਹ ਦਿਨ ਦਾ ਜਾਂ ਇਸ ਮੌਸਮ ਦਾ ਫਲ ਨਹੀਂ ਹੈ,
0: ਸਟੋਰਾਂ ਚ ਰੱਖਿਆ
1: ਹੋਇਆ ਹੈ।
0: ਤੁਸੀਂ ਕਿਤੇ ਅੱਜ ਕੱਲ ਤਾਂ ਸੇਬ ਕੱਟ ਕੇ ਦੇਖ ਲਓ
1: ਵਿੱਚ ਖਰਾਬ ਨੇ,
0: ਹਾਂ ਬੀ ਨਹੀਂ ਹੁੰਦੇ,
1: ਜਿਹੜੀ ਚੀਜ਼ ਨੂੰ ਸਟੋਰ ਚ ਰੱਖਣਾ ਹੈ ਉਹ ਸਟੋਰ ਕਰਨ ਲਈ ਕੋਈ ਨਾ ਕੋਈ ਦਵਾਈ ਤਾਂ ਲਾਉਣਗੇ,
0: ਲਾਉਂਦੇ ਆ।
1: ਸਟੋਰ ਦਾ ਮਤਲਬ ਇਹ ਥੋੜੀ ਹੈ ਕਿ ਨਹੀਂ, ਇਸ ਕਰਕੇ ਕਿਉਂਕਿ ਆਪਾਂ ਕਹਿੰਦੇ ਕਿ ਹਰ ਚੀਜ਼ ਜ਼ਿੰਦਾ ਹੈ, ਜਦੋਂ ਆਪਾਂ ਉਹਨੂੰ ਜ਼ਿੰਦਾ ਜਦੋਂ ਆਪਾਂ ਉਹਨੂੰ ਸਟੋਰ ਕਰਦੇ ਹਾਂ ਇਹਦਾ ਮਤਲਬ ਹੈ ਕਿਤੇ ਕਿਤੇ ਜਿਹੜਾ ਉਹਦਾ ਜ਼ਿੰਦਾ ਪਾਣਾ ਉਹ ਖਤਮ ਕਰਤਾ।
0: ਬਿਲਕੁਲ ਸਹੀ ਗੱਲ ਆ,
1: ਉਹਨੂੰ ਸੁੰਨ ਕਰਤਾ ਜਿੱਦਾਂ ਆਪਾਂ ਕਹਿੰਦੇ ਹਾਂ, ਤੇ ਉਹਨੂੰ ਜੋ ਤੁਸੀਂ ਖਾਓਗੇ ਸੁੰਨ ਚੀਜ਼ ਨੂੰ ਕੀ ਮਿਲੂ ਤੁਹਾਨੂੰ?
0: ਕੁਛ ਵੀ
1: ਨਹੀਂ, ਉਹ ਉਲਟਾ ਨੁਕਸਾਨ ਕਰੂ। ਸੋ ਇਸ ਕਰਕੇ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਇਲਾਕਾ ਜਿਹੜਾ ਭੋਜਨ ਹੈ ਸਾਡਾ, ਕਣਕ ਹੈ, ਮੱਕੀ ਹੈ, ਜਿਹੜੀਆਂ ਵੀ ਜੌਂ ਹੈ, ਹੁਣ ਤਾਂ ਆਪ ਦੇਖੋ ਮੋਟੇ ਅਨਾਜ ਵੀ ਲੋਕ ਬਹੁਤ ਪੈਦਾ ਕਰਨ ਲੱਗ
0: ਗਏ,
1: ਕੰਗਣੀ ਹੈ, ਕੋਦਰਾ ਹੈ,
0: ਹੈਨਾ, ਸਾਡੇ ਜਿਹੜੇ ਪੁਰਾਣੇ
1: ਪੁਰਾਣੀਆਂ ਚੀਜ਼ਾਂ ਹੈ, ਤੁਸੀਂ ਉਹਨਾਂ ਨੂੰ ਆਪਣੀ ਖੁਰਾਕ ਚ ਸ਼ਾਮਲ ਕਰੋ। ਆ ਜਿਹੜੀਆਂ ਰੀਲਾਂ ਵਾਲੀ ਖੁਰਾਕ ਹੈ ਇਹਨੇ ਤੁਹਾਡੀ ਰੀਲ ਬਣਾ ਦੇਣੀ ਹੈ ਕਿਸੇ ਦਿਨ ਮੈਂ ਤੁਹਾਨੂੰ।
0: ਬਿਲਕੁਲ ਬਿਲਕੁਲ, ਦੇਖੋ ਤੁਸੀਂ ਇੱਕ ਚੀਜ਼ ਦੇਖੋ, ਕੁਦਰਤ ਨੇ ਇਨਸਾਨੀ ਸਰੀਰ ਦੇ ਨਾਲ ਕਿੰਨਾ ਉਹਦਾ ਮੇਲ ਆ। ਤੁਸੀਂ ਉਹੀ ਸਾਗ ਐ ਕਿੱਡਾ ਸਵਾਦ ਲੈ ਲਿਆ ਖਾਣੇ, ਮੱਕੀ ਤੁਸੀਂ ਜਿਉਂ ਅਕਤੂਬਰ ਤੋਂ ਸ਼ੁਰੂ ਹੁੰਦੇ ਤੱਕ ਹੈ, ਜਿੱਦਾਂ ਹੀ ਅਪ੍ਰੈਲ ਦਾ ਅਖੀਰ ਆਉਂਦਾ ਮਈ ਦਾ ਸ਼ੁਰੂ ਹੁੰਦਾ, ਤੁਹਾਨੂੰ
1: ਦੇਖਣ ਨੂੰ ਜੀ ਨਹੀਂ ਕਰਦਾ। ਸਹੀ ਗੱਲ,
0: ਸੋ ਤੁਸੀਂ ਦੇਖੋ ਨਾ ਉਸ ਸਮੇਂ ਦੇ ਨਾਲ ਹੀ ਚੱਲ ਕੇ ਜਿਹੜਾ ਉਹ ਸਾਡੀ ਧਰਤੀ ਸਾਨੂੰ ਉਪਜਾ ਕੇ ਜੋ ਦਿੰਦੀ ਆ, ਜੇ ਅਸੀਂ ਉਹ ਖਾਵਾਂਗੇ ਤਾਂ ਤਕੜੇ ਰਵਾਂਗੇ।
1: ਦੇਖੋ ਇਹੀ ਹੈ ਨਾ ਤੇਜਾ ਸਿੰਘ ਜੀ, ਇਹ ਚੀਜ਼ਾਂ ਕਹੇ ਕਹਾਏ ਦੇਖੇ ਦਿਖਾਏ, ਇਹ ਤਾਂ ਇਹ ਆ ਵੀ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਇਹ ਤਾਂ ਤੁਸੀਂ ਆਪਣੇ ਡਾਕਟਰ ਆਪ ਹੋ, ਵੀ ਜਿਹੜੀ ਚੀਜ਼ ਤੁਹਾਡੇ ਫਿੱਟ ਨੀ ਉਹ ਨਾ ਖਾਓ,
0: ਨਹੀਂ ਤਾਂ ਫਿਰ ਸਟੇਟਸ ਸਿੰਪਲ ਉਹਦਾ ਕੀ ਕਰੀਏ, ਉਹ ਤਾਂ ਇਹਦੇ ਚ ਹੀ ਆ ਵੀ ਭਾਈ ਗਰਮੀਆਂ ਦੇ ਵਿੱਚ ਲੋਕੀ ਸੇਬ ਖਾ ਖਾ ਗੁਆਂਢੀਆਂ ਨੂੰ ਦਿਖਾਉਂਦੇ ਆ,
1: ਸਿੰਬਲ ਨੀ ਰਹਿੰਦਾ ਤੁਹਾਡਾ, ਸਟੇਟਸ ਦਾ ਦੂਰ ਬੋਲ ਗਾਉਣ ਦੇ ਲਾਉਂਦੇ ਆ।
0: ਹਾਂਜੀ।

0: ਜੀ ਰਾਮ ਜੀ।
1: ਬੱਚਿਆਂ ਵਾਲੇ ਦੇਖੋ, ਸਾਉਣੀ ਦੀਆਂ ਫਸਲਾਂ ਦੇ ਵਿਚ ਆਪਾਂ ਸਾਰੇ ਜਾਣਦੇ ਨੇ ਇਨ੍ਹਾਂ ਦੀ ਸਮੱਸਿਆ ਤਾਂ, ਚਾਹੇ ਸਾਉਣੀ ਆ ਚਾਹੇ ਹਾੜੀ ਆ, ਆਉਣੀ
2: ਆਉਣੀ ਆ।
1: ਪਰ ਇਹ ਆ ਕਿ ਥੋੜਾ ਜਿਹਾ ਢੰਗ ਤਰੀਕੇ ਸਾਡੇ ਦਵਾਈਆਂ ਦੇ ਸਪਰੇਅ ਦੇ ਉਹ ਬਦਲ ਜਾਂਦੇ ਹੈ ਮੌਸਮ ਦੇ ਲਿਹਾਜ਼ ਨਾਲ। ਜੋ ਸਿਫਾਰਸ਼ ਕੀਤੇ ਜਾਂਦੇ ਨਦੀਨ ਨਾਸ਼ਕ ਹੈ ਉਨ੍ਹਾਂ ਨੂੰ ਹੀ ਆਪਾਂ ਅਪਣਾਉਣਾ ਹੈ।
2: ਬਿਲਕੁਲ।
1: ਸਾਉਣੀ ਝਰਿੰਦਿਆਂ ਦੀ ਰੋਕਥਾਮ ਸਬੰਧੀ ਡਾਕਟਰ ਅਮਨਦੀਪ ਸਿੰਘ ਬਰਾੜ ਹੋਣਾ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
3: ਜ਼ਰੂਰ ਜੀ। ਕਿਸਾਨ ਵੀਰੋ ਸਵਾਗਤ, ਮੈਂ ਡਾਕਟਰ ਅਮਨਦੀਪ ਸਿੰਘ ਬਰਾੜ, ਜੋ ਕਿ ਬਤੌਰ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਵਿਖੇ ਸੇਵਾਵਾਂ ਨਿਭਾ ਰਿਹਾ।

ਨਾਲ ਸਾਡੀਆਂ ਫਸਲਾਂ ਦੀ ਜਿਹੜੀ ਗੁਣਵੱਤਾ ਉਹਨਾਂ ਦੇ ਉੱਪਰ ਵੀ ਬੜਾ ਪ੍ਰਭਾਵ ਪਾਉਂਦੇ ਆ। ਜੇ ਸੌਖੀ ਜੀ ਉਦਾਹਰਣ ਦੇ ਨਾਲ ਗੱਲ ਕਰੀਏ ਵੀ ਨਦੀਨ ਕੀ ਹੁੰਦੇ ਆ, ਤਾਂ ਜਿਵੇਂ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਬਿਨ ਬੁਲਾਏ ਮਹਿਮਾਨ ਆ ਕੇ ਜੋ ਅਸੀਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਸਨੇਹੀਆਂ ਲਈ ਖਾਣਾ ਪਕਵਾਨ ਬਣਾਏ ਹੁੰਦੇ ਆ, ਉਹ ਬਿਨ ਬੁਲਾਏ ਮਹਿਮਾਨ ਜਿਸ ਤਰ੍ਹਾਂ ਆ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਖਾ ਜਾਂਦੇ ਆ, ਇਸੇ ਤਰ੍ਹਾਂ ਹੀ ਨਦੀਨ ਸਾਡੀਆਂ ਫਸਲਾਂ ਦੇ ਵਿੱਚ ਆ ਕੇ ਜੋ ਅਸੀਂ ਖਾਦ ਖੁਰਾਕ ਫਸਲਾਂ ਨੂੰ ਪਾਈ ਹੁੰਦੀ ਆ ਉਹ ਖਾ ਜਾਂਦੇ ਆ, ਜੋ ਅਸੀਂ ਪਾਣੀ ਫਸਲਾਂ ਨੂੰ ਲਾਇਆ ਹੁੰਦਾ ਉਹ ਪਾਣੀ ਜ਼ਮੀਨ ਦੇ ਵਿੱਚੋਂ ਖਿੱਚ ਲੈਂਦੇ ਆ। ਇਸ ਤੋਂ ਇਲਾਵਾ ਜ਼ਮੀਨ ਦੇ ਵਿੱਚ ਜੋ ਬੂਟਿਆਂ ਨੂੰ ਵਾਧੇ ਵਿਕਾਸ ਲਈ ਜਗ੍ਹਾ ਦੀ ਜ਼ਰੂਰਤ ਹੁੰਦੀ ਆ ਉਹਦੇ ਲਈ ਮੁਕਾਬਲਾ ਕਰਦੇ ਆ, ਉਹਦੇ ਬੜੇ ਸਖਤ ਜਾਨ ਹੁੰਦੇ ਆ, ਜਲਦੀ ਵੱਧ ਜਾਂਦੇ ਆ, ਜਿਸ ਕਰਕੇ ਇਹ ਫਸਲ ਨੂੰ ਪੂਰਾ ਕਈ ਵਾਰ ਢੱਕ ਲੈਂਦੇ ਆ ਔਰ ਸੂਰਜ ਦੀ ਰੋਸ਼ਨੀ ਵੀ ਉੱਥੇ ਘੱਟ ਪਹੁੰਚਦੀ ਆ। ਤਾਂ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਸਾਡੀਆਂ ਫਸਲਾਂ ਦੇ ਬੂਟੇ ਜਿਹੜੇ ਉਹ ਬੜੇ ਕਮਜ਼ੋਰ ਰਹਿ ਜਾਂਦੇ ਆ, ਜੋ ਸਾਡੀਆਂ ਫਸਲਾਂ ਦਾ ਝਾੜ ਘਟਣ ਦਾ ਮੁੱਖ ਕਾਰਨ ਬਣਦੇ ਆ। ਜਿੱਥੋਂ ਤੱਕ ਅਸੀਂ ਸਾਉਣੀ ਦੀਆਂ ਫਸਲਾਂ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਅਸੀਂ ਜਾਣਦੇ ਹਾਂ ਵੀ ਜੋ ਸਾਉਣੀ ਰੁੱਤ ਆ ਇਹਦੇ ਵਿੱਚ ਮੌਸਮ ਜਿਹੜਾ ਉਹ ਗਰਮ ਤੇ ਬਾਅਦ ਦੇ ਵਿੱਚ ਬਾਰਿਸ਼ਾਂ ਵਾਲਾ ਮੌਸਮ ਹੋਣ ਕਰਕੇ ਨਦੀਨਾਂ ਦੇ ਉੱਗਣ ਲਈ ਇੱਕ ਉਹਨਾਂ ਨੂੰ ਸਹਾਇਕ ਵਾਤਾਵਰਨ ਮਿਲ ਜਾਂਦਾ, ਜਿਸ ਕਰਕੇ ਬਹੁਤ ਸਾਰੇ ਨਦੀਨ ਸਾਡੀਆਂ ਫਸਲਾਂ ਦੇ ਵਿੱਚ ਜਿਹੜੇ ਉਹ ਹੋ ਜਾਂਦੇ ਆ। ਹੁਣ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਵੀ ਹਰੇਕ ਵਾਰ ਸਾਨੂੰ ਫਸਲਾਂ ਦੇ ਵਿੱਚੋਂ ਨਦੀਨ ਕਾਬੂ ਕਿਉਂ ਕਰਨੇ ਪੈਂਦੇ ਆ, ਵਾਰ ਵਾਰ ਸਾਡੀਆਂ ਫਸਲਾਂ ਦੇ ਵਿੱਚ ਨਦੀਨ ਹੁੰਦੇ ਕਿਉਂ ਆ, ਇਹ ਕਿੱਥੋਂ ਆਉਂਦੇ ਆ, ਕਿਉਂ ਵਾਰ ਵਾਰ ਸਾਨੂੰ ਹਰੇਕ ਸਾਲ ਸਪਰੇਆਂ ਕਰਨੀਆਂ ਪੈਂਦੀਆਂ, ਗੋਡੀਆਂ ਕਰਨੀਆਂ ਪੈਂਦੀਆਂ। ਸਭ ਤੋਂ ਪਹਿਲਾਂ ਕਿਸਾਨ ਵੀਰੋ ਜੇ ਅਸੀਂ ਇਸ ਚੀਜ਼ ਤੋਂ ਬਚਣਾ ਵੀ ਸਾਡੀਆਂ ਫਸਲਾਂ ਦੇ ਵਿੱਚ ਨਦੀਨ ਆਉਣ ਹੀ ਘੱਟ ਤੋਂ ਘੱਟ, ਤਾਂ ਸਾਨੂੰ ਕੁਝ ਨੁਕਤਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜਿਸ ਦੇ ਨਾਲ ਸਾਡੀਆਂ ਫਸਲਾਂ ਦੇ ਵਿੱਚ ਨਦੀਨ ਅਸੀਂ ਘਟਾ ਸਕਦੇ ਹਾਂ, ਉਹਨਾਂ ਦੇ ਉੱਪਰ ਕਾਬੂ ਪਾ ਸਕਦੇ ਹਾਂ, ਜਾਂ ਕਿਸੇ ਹੱਦ ਤੱਕ ਕਹਿ ਲਈਏ ਹੌਲੀ ਹੌਲੀ ਜੇ ਅਸੀਂ ਹੰਭਲਾ ਮਾਰੀਏ ਤਾਂ ਅਸੀਂ ਨਦੀਨਾਂ ਦਾ ਉੱਥੋਂ ਖਾਤਮਾ ਵੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਦੇਖਣ ਦੀ ਜ਼ਰੂਰਤ ਹੈ ਵੀ ਸਾਡੀਆਂ ਜਿਹੜੀਆਂ ਫਸਲਾਂ ਦੇ ਵਿੱਚ ਨਦੀਨ ਉਹ ਆਉਂਦੇ ਕਿੱਥੋਂ ਆ। ਇਹ ਆਮ ਤੌਰ ਤੇ ਕਿਸਾਨ ਵੀਰੋ ਜਦੋਂ ਅਸੀਂ ਬੀਜ ਜਿਹੜਾ ਬੀਜਦੇ ਆ ਉਹਦੇ ਵਿੱਚ ਕਈ ਵਾਰ ਨਦੀਨਾਂ ਦੇ ਬੀਜ ਦਾ ਰਲਾ ਹੋਇਆ ਹੁੰਦਾ ਜੋ ਸਾਡੀਆਂ ਫਸਲਾਂ ਦੇ ਬੀਜਾਂ ਦੇ ਨਾਲ ਹੀ ਸਾਡੀ ਫਸਲ ਦੇ ਵਿੱਚ ਆ ਜਾਂਦਾ। ਜਿਵੇਂ ਕਿ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਫਸਲਾਂ ਦੇ ਵਿੱਚ ਜੋ ਨਦੀਨ ਪਹਿਲਾਂ ਕਦੇ ਅਸੀਂ ਦੇਖੇ ਵੀ ਜਾਂ ਸੁਣੇ ਵੀ ਨਹੀਂ ਸੀ ਉਹ ਹੌਲੀ ਹੌਲੀ ਸਾਡੀਆਂ ਫਸਲਾਂ ਦੇ ਵਿੱਚ ਆ ਗਏ, ਜੋ ਮੁੱਖ ਤੌਰ ਤੇ ਸਾਡੇ ਜਿਹੜੇ ਬੀਜ ਆ ਉਹਨਾਂ ਦੇ ਨਾਲ ਹੀ ਆ ਜਾਂਦੇ ਆ। ਇਸ ਕਰਕੇ ਕਿਸਾਨ ਵੀਰੋ ਸਾਡੇ ਜਿਹੜੇ ਫਸਲਾਂ ਦੇ ਬੀਜ ਆ ਉਹ ਬਿਲਕੁਲ ਸਾਫ ਸੁਥਰੇ ਤੇ ਨਦੀਨਾਂ ਦੇ ਬੀਜਾਂ ਤੋਂ ਰਹਿਤ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਆਪਦੇ ਖੇਤ ਦੇ ਵਿੱਚ ਨਦੀਨਾਂ ਨੂੰ ਆਉਣ ਤੋਂ ਹੀ ਰੋਕ ਸਕੀਏ। ਇਸ ਤੋਂ ਇਲਾਵਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜੋ ਸਾਡੀਆਂ ਰੂੜੀ ਆ ਅਸੀਂ ਇਹਨੂੰ ਖਾਦ ਦੇ ਤੌਰ ਤੇ ਵਰਤਦੇ ਹਾਂ ਉਹਦੇ ਵਿੱਚ ਵੀ ਅਸੀਂ ਬਹੁਤ ਸਾਰੇ ਨਦੀਨ ਕੂੜੇ ਕਰਕਟ ਦੇ ਤੌਰ ਤੇ ਅਸੀਂ ਉੱਥੇ ਸੁੱਟ ਦਿੰਦੇ ਹਾਂ, ਪਸ਼ੂਆਂ ਦੇ ਥੱਲੇ ਸੁੱਕ ਵਿਛਾਈ ਹੁੰਦੀ ਆ ਉਹਨੂੰ ਅਸੀਂ ਇਕੱਠਾ ਕਰਕੇ ਉੱਥੇ ਸੁੱਟ ਦਿੰਦੇ ਹਾਂ, ਜਾਂ ਅਸੀਂ ਕਈ ਵਾਰ ਨਦੀਨਾਂ ਨੂੰ ਚਾਰੇ ਦੇ ਤੌਰ ਤੇ ਵੀ ਵਰਤਦੇ ਹਾਂ ਤਾਂ ਉਹ ਵੀ ਪਸ਼ੂਆਂ ਦੇ ਗੋਹੇ ਰਾਹੀਂ ਜਦੋਂ ਰੂੜੀ ਦੇ ਵਿੱਚ ਜਾਂਦੇ ਆ ਤਾਂ ਉੱਥੇ ਬਹੁਤ ਸਾਰੇ ਜਿਹੜੇ ਸਾਡੇ ਨਦੀਨਾਂ ਦੇ ਬੀਜ ਉਸੇ ਤਰ੍ਹਾਂ ਰਹਿ ਜਾਂਦੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਚਲੇ ਜਾਂਦੇ ਆ। ਇਸ ਕਰਕੇ ਜੇ ਅਸੀਂ ਰੂੜੀ ਦੀ ਖਾਦ ਵੀ ਜਿਹੜੀ ਵਰਤਣੀ ਹੈ ਬਿਲਕੁਲ ਗਲੀ ਸਾਡੀ ਹੋਣੀ ਚਾਹੀਦੀ ਆ ਤਾਂ ਕਿ ਨਦੀਨਾਂ ਦੇ ਬੀਜ ਉਹਦੇ ਰਾਹੀਂ ਸਾਡੇ ਖੇਤਾਂ ਦੇ ਵਿੱਚ ਨਾ ਜਾਣ। ਇਸ ਤੋਂ ਇਲਾਵਾ ਕਿਸਾਨ ਵੀਰੋ ਸਾਡੇ ਜਿਹੜੇ ਖਾਲ ਨੇ ਰਸਤੇ ਨੇ ਸਾਡੇ ਸੂਏ ਕੱਸੀਆਂ ਨੇ ਉਹਨਾਂ ਦੇ ਆਲੇ ਦੁਆਲੇ ਵੀ ਨਦੀਨ ਜਿਹੜੇ ਹੁੰਦੇ ਆ ਉਹਨਾਂ ਦੇ ਬੀਜ ਵੀ ਹੌਲੀ ਹੌਲੀ ਸਾਡੇ ਖੇਤਾਂ ਦੇ ਵਿੱਚ ਆ ਜਾਂਦੇ, ਉਹ ਵੀ ਸਾਫ਼ ਸੁਥਰੇ ਰੱਖਣੇ ਚਾਹੀਦੇ ਆ। ਇਹ ਮੁੱਢਲੇ ਨੁਕਤੇ ਜਿਨ੍ਹਾਂ ਦੇ ਨਾਲ ਅਸੀਂ ਇਹ ਨਦੀਨਾਂ ਨੂੰ ਆਪਦੇ ਖੇਤਾਂ ਦੇ ਵਿੱਚ ਆਉਣ ਤੋਂ ਰੋਕ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਸਾਡੇ ਖੇਤਾਂ ਦੇ ਵਿੱਚ ਨਦੀਨ ਆ ਜਾਂਦੇ ਆ ਤਾਂ ਉਹਨਾਂ ਨੂੰ ਮੁੱਢਲੇ ਤੌਰ ਤੇ ਅਸੀਂ ਜਿਹੜਾ ਕਿਵੇਂ ਕਾਬੂ ਪਾ ਸਕਦੇ ਹਾਂ, ਉਹ ਅਸੀਂ ਸਹੀ ਸਮੇਂ ਸਹੀ ਢੰਗ ਨਾਲ ਸਹੀ ਕਿਸਮਾਂ ਦੀ ਚੋਣ ਕਰਕੇ ਜੇ ਅਸੀਂ ਬੀਜਾਂਗੇ ਤਾਂ ਉੱਥੇ ਸਾਡੇ ਨਦੀਨ ਜਿਹੜੇ ਉਹ ਘੱਟ ਤੋਂ ਘੱਟ ਹੋਣਗੇ। ਇਸ ਤੋਂ ਇਲਾਵਾ ਜਦੋਂ ਅਸੀਂ ਨਦੀਨਾਂ ਦੀ ਰੋਕਥਾਮ ਕਰਨੀ ਆ ਤਾਂ ਅਸੀਂ ਨਦੀਨ ਨਾਸ਼ਕ ਦੀ ਸਹੀ ਚੋਣ ਕਰਨੀ ਹੈ, ਸਹੀ ਮਾਤਰਾ ਵਰਤਣੀ ਆ ਔਰ ਸਹੀ ਸਮੇਂ ਤੇ ਛਿੜਕਾਅ ਕਰਨਾ ਹੈ। ਔਰ ਨਦੀਨ ਨਾਸ਼ਕ ਦਾ ਛਿੜਕਾਅ ਹਮੇਸ਼ਾ ਅਸੀਂ ਫਲੱਡ ਜੈੱਟ ਜਾਂ ਫਲੈਟ ਫੈਨ ਜਿਹੜੀ ਟੱਕ ਵਾਲੀ ਜਾਂ ਕੱਟ ਵਾਲੀ ਅਸੀਂ ਨਿਊਜ਼ਲ ਕਹਿੰਦੇ ਹਾਂ ਉਹਨਾਂ ਦੇ ਨਾਲ ਕਰਨਾ ਔਰ 150 ਤੋਂ 200 ਲੀਟਰ ਪਾਣੀ ਲਾਉਣਾ ਤਾਂ ਕਿ ਸਹੀ ਤਰੀਕੇ ਦੇ ਨਾਲ ਅਸੀਂ ਜਿਹੜਾ ਨਦੀਨਾਂ ਨੂੰ
ਕਾਬੂ ਕਰ ਸਕੀਏ। ਔਰ ਜਦੋਂ ਅਸੀਂ ਨਦੀਨ ਨਾਸ਼ਕ ਵਰਤਣਾ ਤਾਂ ਹਰੇਕ ਵਾਰ ਉਹਦਾ ਅਸੀਂ ਜਿਹੜਾ ਸਾਲਟ ਹੈਗਾ ਉਹ ਬਦਲ ਕੇ ਵਰਤਣਾ, ਇੱਕੋ ਸਾਲਟ ਨੂੰ ਲਗਾਤਾਰ ਨਹੀਂ ਵਰਤਣਾ। ਉਸ ਦੇ ਨਾਲ ਵੀ ਸਾਡੇ ਜਿਹੜੇ ਨਦੀਨਾਂ ਦੇ ਵਿੱਚ ਜਿਹੜੀ ਉਹ ਸਹਿਣ

ਸਹਿਣਸ਼ੀਲਤਾ ਜਿਹੜੀ ਉਹ ਆ ਜਾਂਦੀ ਆ। ਜੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਤਾਂ ਹੌਲੀ ਹੌਲੀ ਸਾਡੇ ਨਦੀਨਾਂ ਦੀ ਜਿਹੜੀ ਆਮਦ ਆ ਉਹ ਖੇਤਾਂ ਦੇ ਵਿੱਚੋਂ ਘੱਟ ਜਾਂਦੀ ਆ। ਹੁਣ ਕਿਸਾਨ ਵੀਰੋ ਜੇ ਅਸੀਂ ਗੱਲ ਕਰੀਏ ਮੁੱਖ ਫਸਲ ਸਾਡੀ ਜਿਹੜੀ ਝੋਨੇ ਦੀ ਫਸਲ ਆ ਉਹਦੇ ਵਿੱਚ ਅਸੀਂ ਆਮ ਤੌਰ ਤੇ ਦੇਖਦੇ ਹਾਂ ਸਾਡੇ ਉੱਥੇ ਜਿਹੜਾ ਹੈਗਾ ਸਵਾਂਕ ਸਵਾਂਕੀ ਡੀਲਾ ਮੋਥਾ ਆਦਿ ਇਹ ਹੋ ਜਾਂਦੇ ਆ। ਤਾਂ ਹੁਣ ਜੋ ਮੌਸਮ ਚੱਲ ਰਿਹਾ ਸਾਡੇ ਝੋਨੇ ਦੀ ਲਵਾਈ ਚੱਲ ਰਹੀ ਹੈ, ਝੋਨੇ ਦੀ ਲਵਾਈ ਤੋਂ 2 ਤੋਂ 3 ਦਿਨਾਂ ਦੇ ਅੰਦਰ ਅੰਦਰ ਅਸੀਂ ਬੂਟਾ ਕਲੋਰ ਜਿਹੜੀ ਹੈਗੀ ਆ ਮਚੈਟੀ ਥੰਡਰ ਪੰਚ ਤੀਰਾ ਦੇ ਨਾਵਾਂ ਤੇ ਸਾਨੂੰ ਮਿਲ ਜਾਂਦੀ ਹੈ। ਤਕਰੀਬਨ 1200 ਮਿਲੀਲੀਟਰ ਦਵਾਈ ਜਾਂ ਜਿਹੜੀ ਪਰਟੇਲਾ ਕਲੋਰ ਆ ਜਿਹੜੀ ਸਾਨੂੰ ਰਿਫੈਟ ਰੇਜ ਮਾਰਕ ਪਰਟੇਲਾ ਰਿਵੈਂਜ ਸ਼ਾਕੂਸ਼ਾਹੀ ਦੇ ਨਾਂ ਤੇ ਜਿਹੜੇ ਬ੍ਰਾਂਡ ਮਿਲ ਜਾਂਦੇ ਆ ਤਕਰੀਬਨ 600 ਮਿਲੀਲੀਟਰ ਦਵਾਈ, ਜਾਂ ਅਸੀਂ ਇਹਦੇ ਬਦਲ ਵਜੋਂ ਜਿਹੜੀ ਪੈਂਡੀ ਮੈਥਲੀਨ ਸਟੋਂਪ ਦੇ ਨਾਂ ਤੇ ਮਿਲਦੀ ਆ ਉਹ 1 ਲੀਟਰ ਤੋਂ 1200 ਮਿਲੀਲੀਟਰ ਦਵਾਈ, ਜਾਂ ਸਾਥੀ ਜਿਹੜੀ ਹੈਗੀ ਆ ਸਾਡੀ ਉਹ 60 ਗ੍ਰਾਮ ਜਾਂ ਟੋਪ ਸਟਾਰ 45 ਗ੍ਰਾਮ ਜਾਂ ਰਿਫਿਟ ਪਲੱਸ ਜਿਹੜੀ 37 ਤਾਕਤ ਦੀ ਆਉਂਦੀ ਆ 750 ml ਜਾਂ ਜਿਹੜੀ ਫਾਸਟ ਮਿਕਸ ਹੈਗੀ ਆ ਅਸੀਂ 1200 ml ਇਹਨਾਂ ਚੋਂ ਕਿਸੇ ਦੀ ਵੀ ਚੋਣ ਕਰਕੇ ਤਕਰੀਬਨ ਅਸੀਂ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਜੇ ਅਸੀਂ ਛੱਟਾ ਦੇ ਦਈਏ ਤਾਂ ਇਹਦੇ ਨਾਲ ਕਾਫੀ ਹੱਦ ਤੱਕ ਨਦੀਨਾਂ ਦੀ ਜਿਹੜੀ ਰੋਕਥਾਮ ਹੋ ਜਾਂਦੀ ਆ। ਜੇ ਸਾਡੇ ਖੇਤਾਂ ਦੇ ਵਿੱਚ ਕਣਕੀ ਦੀ ਸਮੱਸਿਆ ਹੋਵੇ ਤਾਂ ਫੇਰ ਅਸੀਂ ਜਿਹੜੀ ਹੈਗੀ ਆ ਉੱਥੇ ਐਰੋਜਨ ਜਿਹੜੀ ਰੇਲੋਫਾਸ ਆ ਉਹ 500 ਮਿਲੀਲੀਟਰ ਦੇ ਹਿਸਾਬ ਦੇ ਨਾਲ ਖੇਤ ਦੇ ਵਿੱਚ ਉਹਨੂੰ ਤਰਜੀਹ ਦਈਏ ਉਹ ਉੱਥੇ ਵਧੀਆ ਰੋਕਥਾਮ ਕਰ ਜਾਂਦੀ ਆ। ਜੇ ਕਿਤੇ ਖੇਤਾਂ ਦੇ ਵਿੱਚ ਸਾਡੇ ਪਾਣੀ ਘੱਟ ਖੜਾ ਹੁੰਦਾ ਜਲਦੀ ਸੁੱਕ ਜਾਂਦਾ ਤਾਂ ਉੱਥੇ ਅਸੀਂ ਲਵਾਈ ਤੋਂ 10-12 ਦਿਨਾਂ ਬਾਅਦ ਜਿਹੜੀ ਗ੍ਰੈਨੇਟ ਦਵਾਈ ਹੈਗੀ ਆ ਉਹ ਅਸੀਂ 40 ਮਿਲੀਲੀਟਰ ਨੂੰ 150 ਲੀਟਰ ਪਾਣੀ ਨਾਲ ਘੋਲ ਕੇ ਵੀ ਛਿੜਕਾਅ ਜਿਹੜਾ ਉਹ ਕਰ ਸਕਦੇ ਹਾਂ, ਜਿਹੜੀ ਕਿ ਮੁੱਖ ਤੌਰ ਤੇ ਸਾਡੇ ਜਿਹੜੇ ਝੋਨੇ ਦੇ ਨਦੀਨ ਆ ਉਹਨਾਂ ਨੂੰ ਕਾਬੂ ਪਾ ਲੈਂਦੀ ਆ। ਜੇ ਸਾਡੇ ਝੋਨੇ ਦੇ ਵਿੱਚ ਬਾਅਦ ਦੇ ਵਿੱਚ ਵੀ ਨਦੀਨ ਹੋ ਜਾਂਦੇ ਆ ਤਾਂ ਨਦੀਨ ਦੇਖ ਕੇ ਤਕਰੀਬਨ 20 ਤੋਂ 25 ਦਿਨਾਂ ਤੇ ਅਸੀਂ ਜਿਹੜੀ ਨੋਮਨੀ ਗੋਲਡ ਹੈਗੀ ਆ ਉਹ 100 ਮਿਲੀਲੀਟਰ ਦਵਾਈ ਨੂੰ ਤਕਰੀਬਨ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਛਿੜਕਾਅ ਕਰਨ ਦੇ ਨਾਲ ਸਾਡੇ ਜਿਹੜੇ ਸਵਾਂਕ ਤੇ ਮੋਥੇ ਹੈਗੇ ਆ ਉਹਨਾਂ ਦੀ ਰੋਕਥਾਮ ਅਸੀਂ ਕਰ ਸਕਦੇ ਹੈਗੇ ਆ। ਜੇਕਰ ਸਾਡੇ ਉੱਥੇ ਝੋਨੇ ਦੇ ਵਿੱਚ ਚੀਨੀ ਘਾਹ ਜਾਂ ਕਣਕੀ ਦੀ ਸਮੱਸਿਆ ਹੈਗੀ ਆ ਤੇ ਫੇਰ ਅਸੀਂ ਜਿਹੜੀ ਰਾਈ ਸਟਾਰ ਹੈਗੀ ਆ ਉਹ ਵੀ ਅਸੀਂ 20 ਤੋਂ 25 ਦਿਨਾਂ ਬਾਅਦ 400 ਮਿਲੀਲੀਟਰ ਅਸੀਂ ਵਰਤ ਸਕਦੇ ਹੈਗੇ ਆ। ਜੇ ਸਾਡੇ ਝੋਨੇ ਦੇ ਵਿੱਚ ਜਿਹੜੇ ਆ ਮੋਥੇ ਆ ਜਾਂ ਚੌੜੀ ਪੱਤੀ ਵਾਲੇ ਨਦੀਨ ਖਾਸ ਤੌਰ ਤੇ ਜਿਵੇਂ ਸ਼ਨੀ ਆ ਘਰੇਲਾ ਆ ਇਹਦੀ ਸਮੱਸਿਆ ਹੋਵੇ ਤਾਂ ਫੇਰ ਜਿਹੜੀ ਐਲ ਗ੍ਰਿਪ ਹੈਗੀ ਆ 30 ਗ੍ਰਾਮ ਪ੍ਰਤੀ ਏਕੜ ਜਾਂ ਜਿਹੜੀ ਸਨਰਾਈਜ਼ ਹੈਗੀ ਆ ਉਹ 50 ਗ੍ਰਾਮ ਜਾਂ ਜਿਹੜੀ ਲੌਂਡੈਕਸ ਹੈਗੀ ਆ ਉਹ 40 ਗ੍ਰਾਮ ਅਸੀਂ ਦਵਾਈ ਹੈਗੀ ਆ ਜਾਂ ਸੈਗਮੈਂਟ ਹੈਗੀ ਆ ਉਹਨੂੰ 16 ਗ੍ਰਾਮ ਜਾਂ ਇੱਕ ਐਲਮੈਕਸ ਆਉਂਦੀ ਆ ਉਹ 8 ਗ੍ਰਾਮ ਅਸੀਂ ਲਵਾਈ ਤੋਂ ਤਕਰੀਬਨ 20-22 ਦਿਨਾਂ ਤੇ ਛਿੜਕਾਅ 150 ਲੀਟਰ ਪਾਣੀ ਦੇ ਨਾਲ ਅਸੀਂ ਕਰਕੇ ਅਸੀਂ ਝੋਨੇ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ। ਜਦੋਂ ਅਸੀਂ ਇਹਨਾਂ ਦਾ ਛਿੜਕਾਅ ਕਰਨਾ ਉਸ ਸਮੇਂ ਝੋਨੇ ਦੇ ਵਿੱਚ ਪਾਣੀ ਜਿਹੜਾ ਉਹ ਖੜਾ ਨਹੀਂ ਹੋਣਾ ਚਾਹੀਦਾ, 1 ਜਾਂ 2 ਦਿਨਾਂ ਬਾਅਦ ਅਸੀਂ ਉੱਥੇ ਝੋਨੇ ਨੂੰ ਪਾਣੀ ਜਿਹੜਾ ਉਹ ਲਾਉਣਾ ਹੈਗਾ। ਇਸ ਤੋਂ ਇਲਾਵਾ ਕਿਸਾਨ ਵੀਰੋ ਅਸੀਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਹਾਂ ਜਿਹੜੀ ਅਸੀਂ ਡਰਿੱਲ ਦੇ ਨਾਲ ਬੀਜਦੇ ਹਾਂ ਤਾਂ ਉੱਥੇ ਜਿਹੜਾ ਵਾਤਾਵਰਨ ਆ ਉਹ ਸਿੱਲਾ ਤੇ ਖੁਸ਼ਕ ਦੋਨੋਂ ਤਰ੍ਹਾਂ ਦਾ ਹੋਣ ਕਰਕੇ ਸਾਡੇ ਉੱਥੇ ਜਿਹੜੇ ਨਦੀਨ ਆ ਝੋਨੇ ਵਾਲੇ ਤੇ ਖੁਸ਼ਕੀ ਵਾਲੇ ਉਹ ਸਾਡੇ ਦੋਨੇ ਤਰ੍ਹਾਂ ਦੇ ਨਦੀਨ ਉੱਥੇ ਕਈ ਵਾਰ ਆ ਜਾਂਦੇ ਇਸ ਕਰਕੇ ਉੱਥੇ ਸਾਨੂੰ ਖਾਸ ਤਵੱਜੋ ਦੇਣ ਦੀ ਜ਼ਰੂਰਤ ਹੈ ਵੀ ਜਦੋਂ ਵੀ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਾਂ ਕਿਉਂਕਿ ਜੇ PR 126 ਕਿਸਮ ਹੈਗੀ ਆ ਉਸ ਦੀ ਇਸ ਸਮੇਂ ਬਿਜਾਈ ਚੱਲ ਰਹੀ ਹੈ ਜਾਂ ਬਾਸਮਤੀ ਦੀ ਅਸੀਂ ਬਿਜਾਈ ਕਰਨੀ ਹੈ ਤਾਂ ਅਸੀਂ ਬਿਜਾਈ ਸਮੇਂ ਹੀ ਨਾਲੋ ਨਾਲ ਕੋਸ਼ਿਸ਼ ਕਰੀਏ ਜਿਹੜੀ ਸਾਡੀ ਲੱਕੀ ਸੀ ਡਰਿੱਲ ਹੈਗੀ ਆ ਉਹਦੇ ਨਾਲ ਜਿਹੜੀ ਹੈਗੀ ਆ 1 ਲੀਟਰ ਸਟੋਂਪ ਦਵਾਈ ਨੂੰ ਅਸੀਂ 200 ਲੀਟਰ ਪਾਣੀ ਦੇ ਨਾਲ ਘੋਲ ਕੇ ਅਸੀਂ ਛਿੜਕਾਅ ਕਰੀਏ। ਜੇਕਰ ਸਾਡੀ ਆਮ ਡਰਿੱਲ ਹੈਗੀ ਆ ਤਾਂ ਫੇਰ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਛਿੜਕਾਅ ਜਿਹੜਾ ਹੈਗਾ ਉਹ ਪੈਂਡੀ ਮੈਥਲੀਨ ਦਾ ਜਿਹੜਾ ਉਹ ਕਰ ਦੇਣਾ, ਉਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਨਦੀਨ ਆ ਉਹ ਉੱਥੇ ਕਾਬੂ ਆ ਜਾਂਦੇ ਹੈਗੇ ਆ। ਜੇਕਰ ਸਾਡੇ ਬਾਅਦ ਦੇ ਵਿੱਚ ਉੱਥੇ ਨਦੀਨ ਆਉਂਦੇ ਆ ਤਾਂ ਫਿਰ ਅਸੀਂ ਨਦੀਨ ਦੀ ਚੋਣ ਕਰਕੇ ਕਿਸ ਤਰ੍ਹਾਂ ਦੇ ਨਦੀਨ ਹੈਗੇ ਆ ਤਾਂ ਤਕਰੀਬਨ 15 ਤੋਂ ਲੈ ਕੇ 25 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਨਦੀਨਾਂ ਤੇ ਛਿੜਕਾਅ ਕਰਨਾ ਔਰ ਨਦੀਨ ਸਿਰਫ ਜਿਹੜੇ ਤਕਰੀਬਨ 2 ਤੋਂ 4 ਪੱਤੀ ਦੇ ਹੋਣਗੇ ਉਸ ਸਮੇਂ ਹੀ ਅਸੀਂ ਜਿਹੜਾ ਉਹ ਛਿੜਕਾਅ ਕਰਨਾ ਹੈਗਾ। ਜੇਕਰ ਸਾਡੇ ਉੱਥੇ ਸਵਾਂਕ ਸਵਾਂਕੀ ਜਾਂ ਝੋਨੇ ਦੇ ਮੋਥੇ ਆ ਤਾਂ ਤਕਰੀਬਨ 2 ਤੋਂ 4 ਪੱਤਿਆਂ ਤੇ ਅਸੀਂ ਨੋਮਨੀ ਗੋਲਡ ਜਿਹੜੀ ਹੈਗੀ ਆ 100 ਮਿਲੀਲੀਟਰ, ਜੇਕਰ ਸਾਡੇ ਉੱਥੇ ਮਧਾਣਾ ਜਾਂ ਚਿੜੀ ਘਾਹ ਹੈਗਾ ਜਾਂ ਆਪਣੇ ਤਕੜੀ ਘਾਹ ਹੈਗਾ ਤਾਂ ਫੇਰ ਸਾਡੇ ਉੱਥੇ ਜਿਹੜੀ ਰਾਈ ਸਟਾਰ ਆ ਉਹ 400 ਮਿਲੀਲੀਟਰ ਅਸੀਂ ਵਰਤਣੀ ਹੈਗੀ ਆ। ਜੇ ਸਾਡੇ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਚੌੜੀ ਪੱਤੀ ਵਾਲੇ ਨਦੀਨ ਹੋ ਜਾਂਦੇ ਆ ਨਾਲ ਹੀ ਝੋਨੇ ਦੇ ਮੋਥੇ ਹੋ ਜਾਂਦੇ ਆ ਗੰਢੀ ਵਾਲਾ ਸਾਡਾ ਜਿਹੜਾ ਮੋਥਾ ਹੋ ਜਾਂਦਾ ਤਾਂ ਫੇਰ ਅਸੀਂ 8 ਗ੍ਰਾਮ ਜਿਹੜੀ ਐਲਮੈਕਸ ਦਵਾਈ ਹੈਗੀ ਆ ਉਹਦੀ

0: ਧੌਂ ਕਰਨੀ ਹੈਗੀ ਆ। ਜੇਕਰ ਸਾਡੇ ਖੇਤ ਦੇ ਵਿੱਚ ਸਵਾਂਕ ਸਵਾਂਕੀ ਹੈਗੀ ਆ, ਨਾਲ ਚੀਨੀ ਘਾਹ ਹੈਗਾ, ਚੌੜੀ ਪੱਤੀ ਵਾਲੇ ਨਦੀਨ ਵੀ ਹੈਗੇ ਆ, ਝੋਨੇ ਦੇ ਮੋਥੇ ਵੀ ਹੈਗੇ ਆ, ਤਾਂ ਫਿਰ ਅਸੀਂ ਜਿਹੜੀ ਵਵਾਇਆ ਹੈਗੀ ਆ ਉਹ 900 ਮਿਲੀਲੀਟਰ ਦਵਾਈ ਅਸੀਂ ਉਹਦੀ ਵੀ ਵਰਤੋਂ ਕਰ ਸਕਦੇ ਹਾਂ। ਜੇਕਰ ਸਾਡੇ ਝੋਨੇ ਵਾਲੇ ਨਦੀਨ ਜਿਵੇਂ ਸਵਾਂਕ ਸਵਾਂਕੀ, ਚੀਨੀ ਘਾਹ, ਚੌੜੀ ਪੱਤੀ ਵਾਲੇ ਨਦੀਨ, ਡੀਲਾ ਹੈਗਾ ਮੋਥਾ ਤੇ ਨਾਲ ਗੰਢੀ ਵਾਲਾ ਮੋਥਾ ਜਿਹੜਾ ਖਾਸ ਤੌਰ ਤੇ ਬਹੁਤ ਸਖ਼ਤ ਨਦੀਨ ਹੈਗਾ, ਜੇ ਉਹ ਹੋਵੇ ਤਾਂ ਫਿਰ ਅਸੀਂ ਜਦੋਂ ਸਾਡੇ ਇਹ ਨਦੀਨ ਇੱਕ ਦੋ ਪੱਤਿਆਂ ਤੇ ਹੈਗੇ ਤਾਂ ਅਸੀਂ ਜਿਹੜੀ ਕੌਂਸਲ ਐਕਟਿਵ ਦਵਾਈ ਹੈਗੀ ਆ ਉਹ 90 ਗ੍ਰਾਮ ਪ੍ਰਤੀ ਲੀਟਰ ਨੂੰ ਅਸੀਂ ਤਕਰੀਬਨ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਸੀਂ ਛਿੜਕਾ ਕਰਨਾ ਹੈਗਾ। ਅੱਗੇ ਕਿਸਾਨ ਵੀਰੋ ਅਸੀਂ ਗੱਲ ਕਰਨੀ ਆ ਸਾਡੀ ਸਾਉਣੀ ਦੀ ਇੱਕ ਹੋਰ ਮੁੱਖ ਫਸਲ ਜਿਹੜੀ ਮੱਕੀ ਆ। ਮੱਕੀ ਦੇ ਵਿੱਚ ਵੀ ਸਾਉਣੀ ਦੇ ਵਿੱਚ ਨਦੀਨਾਂ ਦੀ ਕਾਫੀ ਸਮੱਸਿਆ ਆਉਂਦੀ ਹੈ ਕਿਉਂਕਿ ਕਤਾਰਾਂ ਤੋਂ ਕਤਾਰਾਂ ਦਾ ਫਾਸਲਾ ਵੀ ਕਾਫੀ ਹੁੰਦਾ, ਬੂਟਾ ਵੀ ਤਕਰੀਬਨ ਇਹਦਾ ਗਿੱਠ ਗਿੱਠ ਤੇ ਹੁੰਦਾ, ਜਿਸ ਕਰਕੇ ਨਦੀਨਾਂ ਨੂੰ ਕਾਫੀ ਜਗ੍ਹਾ ਜਿਹੜੀ ਉਹ ਵਾਧੇ ਵਿਕਾਸ ਲਈ ਮਿਲ ਜਾਂਦੀ ਆ। ਇਸ ਕਰਕੇ ਉੱਥੇ ਨਦੀਨਾਂ ਦੀ ਕਾਫੀ ਸਮੱਸਿਆ ਆਉਂਦੀ ਆ, ਤਾਂ ਮੱਕੀ ਦੇ ਵਿੱਚ ਵੀ ਅਸੀਂ ਜਿਹੜਾ ਅਸੀਂ ਕੋਸ਼ਿਸ਼ ਕਰੀਏ ਬਿਜਾਈ ਤੋਂ ਜਿੰਨੀ ਜਲਦੀ ਹੋ ਸਕੇ ਅਸੀਂ ਜਿਹੜੀ ਨਦੀਨ ਨਾਸ਼ਕਾ ਉਹਦਾ ਛਿੜਕਾ ਜਿਹੜਾ ਉਹ ਕਰ ਦਈਏ। ਤਾਂ ਮੱਕੀ ਦੇ ਵਿੱਚ ਅਸੀਂ ਜੇ ਰਸਾਇਣਿਕ ਤਰੀਕੇ ਨਾਲ ਗੱਲਬਾਤ ਕਰੀਏ ਤਾਂ ਫਿਰ ਉੱਥੇ ਨਦੀਨਾਂ ਦੀ ਰੋਕਥਾਮ ਲਈ ਸਾਡੀ ਜਿਹੜੀ ਐਟਰਾਟਾਫ ਹੈਗੀ ਆ ਜਾਂ ਐਟਰਾ ਗੋਲਡ ਹੈਗੀ ਆ, ਜਿਹੜੀ ਐਟਰਾਜੀਨ ਦਵਾਈ ਆ, ਉਹ ਅਸੀਂ ਹਲਕੀਆਂ ਜ਼ਮੀਨਾਂ ਦੇ ਵਿੱਚ 500 ਗ੍ਰਾਮ ਤੇ ਜੇ ਸਾਡੀ ਜ਼ਮੀਨ ਭਾਰੀ ਆ ਤਾਂ 800 ਗ੍ਰਾਮ ਦਵਾਈ ਨੂੰ ਅਸੀਂ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਬਿਜਾਈ ਤੋਂ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਛਿੜਕਾਅ ਕਰ ਦਈਏ ਤਾਂ ਕਾਫੀ ਹੱਦ ਤੱਕ ਜਿਹੜਾ ਉਹ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ। ਜੇਕਰ ਅਸੀਂ ਸ਼ੁਰੂ ਦੇ ਵਿੱਚ ਦਵਾਈ ਪਾਉਣ ਤੋਂ ਖੁੰਝ ਗਏ ਹਾਂ ਜਾਂ ਸਾਡੇ ਫਿਰ ਵੀ ਨਦੀਨ ਹੋ ਜਾਂਦੇ ਆ, ਕਈ ਵਾਰ ਬਾਰਿਸ਼ ਵਗੈਰਾ ਹੋ ਜਾਂਦੀ ਆ, ਨਦੀਨ ਹੋ ਜਾਂਦੇ ਆ, ਤਾਂ ਫਿਰ ਬਿਜਾਈ ਤੋਂ ਤਕਰੀਬਨ 20 ਕੁ ਦਿਨਾਂ ਬਾਅਦ ਜਿਹੜੀ ਹੈਗੀ ਆ ਇੱਕ ਦਵਾਈ ਲੌਂਡੈਕਸ ਹੈਗੀ ਆ ਉਹਨੂੰ ਅਸੀਂ 105 ਮਿਲੀਲੀਟਰ ਦਵਾਈ ਨੂੰ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਬਿਜਾਈ ਤੋਂ 20 ਕੁ ਦਿਨਾਂ ਬਾਅਦ ਜਿਹੜਾ ਉਹ ਛਿੜਕਾਅ ਕਰ ਦਈਏ ਤਾਂ ਉਹ ਵੀ ਨਦੀਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜੀ ਦਵਾਈ ਕਾਬੂ ਪਾ ਲੈਂਦੀ ਹੈਗੀ ਆ। ਜੇਕਰ ਸਾਡੀ ਮੱਕੀ ਦੇ ਵਿੱਚ ਜਿਹੜੇ ਉਹ ਡੀਲਾ ਜਾਂ ਮੋਥਾ ਹੋ ਜਾਵੇ, ਫੇਰ ਸਾਡੀ ਜਿਹੜੀ 2,4-D ਅਮਾਈਨ ਸਾਲਟ ਹੈਗੀ ਆ ਉਹ ਅਸੀਂ 400 ਮਿਲੀਲੀਟਰ ਦਵਾਈ ਨੂੰ ਬਿਜਾਈ ਤੋਂ ਤਕਰੀਬਨ 20-25 ਦਿਨਾਂ ਬਾਅਦ ਅਸੀਂ 150 ਲੀਟਰ ਪਾਣੀ ਦੇ ਨਾਲ ਘੋਲ ਕੇ ਛਿੜਕਾਅ ਕਰਕੇ ਵੀ ਵਧੀਆ ਤਰੀਕੇ ਨਾਲ ਜਿਹੜਾ ਉਹ ਕਾਬੂ ਕਰ ਸਕਦੇ ਹਾਂ। ਇਸ ਤੋਂ ਅੱਗੇ ਕਿਸਾਨ ਵੀਰੋ ਪੰਜਾਬ ਦੇ ਜੋ ਦੱਖਣ ਪੱਛਮੀ ਜ਼ਿਲ੍ਹੇ ਆ ਉੱਥੇ ਸਾਉਣੀ ਦੇ ਵਿੱਚ ਕਾਫੀ ਰਕਬੇ ਦੇ ਵਿੱਚ ਨਰਮੇ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ ਔਰ ਨਰਮੇ ਦੇ ਵਿੱਚ ਵੀ ਕਾਫੀ ਜਿਹੜੇ ਖੁਸ਼ਕੀ ਵਾਲੇ ਨਦੀਨ ਆ ਉਹ ਹੋ ਜਾਂਦੇ ਹੈਗੇ ਆ। ਨਰਮਾ ਕਿਉਂਕਿ ਹੁਣ ਕਾਫੀ ਵੱਡਾ ਹੋ ਚੁੱਕਿਆ ਹੈ, ਇਸ ਕਰਕੇ ਸ਼ੁਰੂਆਤੀ ਦੌਰ ਦੇ ਵਿੱਚ ਜੋ ਅਸੀਂ ਸਪਰੇਆਂ ਕਰਨੀਆਂ ਜਾਂ ਗੋਡੀਆਂ ਕਰਨੀਆਂ ਜਾਂ ਤਰਫਾਲੀ ਫੇਰ ਕੇ ਅਸੀਂ ਉੱਥੇ ਨਦੀਨਾਂ ਨੂੰ ਕਾਬੂ ਕਰਨਾ, ਉਹ ਸਮਾਂ ਤਕਰੀਬਨ ਲੰਘ ਚੁੱਕਿਆ। ਬਾਅਦ ਦੇ ਵਿੱਚ ਜੇਕਰ ਨਰਮਾ ਹਜੇ ਵੀ ਛੋਟਾ ਹੈਗਾ ਪਰੰਤੂ ਤਕਰੀਬਨ ਉਹ 1.5-1.5 ਫੁੱਟ ਦਾ ਹੈ, ਕੋਈ ਲੇਟ ਬੀਜਿਆ ਹੋਇਆ, ਤਾਂ ਉੱਥੇ ਅਸੀਂ ਜੇ ਉਹਦੇ ਮੁੱਢ ਸਖ਼ਤ ਹੋ ਗਏ ਆ ਤਾਂ ਬਾਅਦ ਦੇ ਵਿੱਚ ਸਾਡੇ ਜੇ ਉੱਥੇ ਨਦੀਨ ਹੈਗੇ ਆ ਤਾਂ ਫੇਰ ਅਸੀਂ ਉੱਥੇ ਜਿਹੜੀ ਹੈਗੀ ਆ 0.5 ਲੀਟਰ ਦਵਾਈ ਜਿਹੜੀ ਹਿੱਟ ਵੀਡ ਹੈਗੀ ਆ ਉਹ ਵੀ ਛਿੜਕਾਅ ਜਿਹੜੀ ਅਸੀਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਾਡੀ ਜਿਹੜੀ ਗ੍ਰੈਮਿਕਸੋਨ ਹੈਗੀ ਆ ਦਵਾਈ ਉਹ 500 ਮਿਲੀਲੀਟਰ ਜਾਂ ਜਿਹੜੀ ਸਵੀਪ ਪਾਵਰ ਹੈਗੀ ਆ ਉਹ 900 ਮਿਲੀਲੀਟਰ ਨੂੰ ਅਸੀਂ 100 ਲੀਟਰ ਦੇ ਵਿੱਚ ਘੋਲ ਕੇ ਤਕਰੀਬਨ 1.5-1.5 ਮਹੀਨੇ ਦਾ ਜੇ ਸਮਾਂ ਹੁੰਦਾ ਉਹ ਸਮੇਂ ਅਸੀਂ ਵਿਚਾਲੇ ਵਿਚਾਲੇ ਜਿਹੜਾ ਉਹ ਛਿੜਕਾਅ ਕਰਕੇ ਨਦੀਨਾਂ ਦਾ ਕਾਬੂ ਕਰ ਸਕਦੇ ਹਾਂ, ਖਿਆਲ ਰਹੇ ਕਿ ਸਾਡੇ ਬੂਟਿਆਂ ਉੱਪਰ ਇਹਨਾਂ ਦਵਾਈਆਂ ਦਾ ਕੋਈ ਅਸਰ ਨਾ ਹੋਵੇ। ਇਸ ਤੋਂ ਇਲਾਵਾ ਕਿਸਾਨ ਵੀਰੋ ਜੇ ਸਾਡੀ ਮੂੰਗੀ ਮਾਂ ਉਹਦੇ ਵਿੱਚ ਅਸੀਂ ਤਕਰੀਬਨ ਬਿਜਾਈ ਤੋਂ 1 ਮਹੀਨੇ ਬਾਅਦ ਤੇ ਜ਼ਰੂਰਤ ਪਵੇ ਤਾਂ ਦੂਜੀ ਗੋਡੀ ਜਿਹੜੀ ਹੈਗੀ ਉਹ 15 ਕੁ ਦਿਨਾਂ ਬਾਅਦ ਕਰਕੇ ਅਸੀਂ ਨਦੀਨਾਂ ਤੇ ਕਾਬੂ ਪਾ ਸਕਦੇ ਹਾਂ। ਕਿਸਾਨ ਵੀਰੋ ਅੰਤ ਦੇ ਵਿੱਚ ਜੋ ਵੀ ਸਾਡੇ ਨਦੀਨਾਂ ਦੇ ਬੂਟੇ ਅਖੀਰ ਦੇ ਵਿੱਚ ਬਚ ਜਾਂਦੇ ਆ ਉਹ ਸਾਨੂੰ ਜ਼ਰੂਰ ਕੱਢ ਦੇਣੇ ਚਾਹੀਦੇ ਆ, ਕਿਉਂਕਿ ਨਦੀਨਾਂ ਦਾ ਇੱਕ ਬੂਟਾ ਸੈਂਕੜੇ ਤੋਂ ਲੈ ਕੇ ਹਜ਼ਾਰਾਂ ਬੂਟੇ ਬੀਜ ਜਿਹੜੇ ਉਹ ਪੈਦਾ ਕਰਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਫਸਲਾਂ ਦੇ ਵਿੱਚ ਨਦੀਨਾਂ ਦੇ ਮੁੱਖ ਕਾਰਨ ਬਣਦੇ ਹੈਗੇ। ਇਸ ਕਰਕੇ ਅੰਤ ਦੇ ਵਿੱਚ ਜਿਹੜੇ 90-94 ਬੂਟੇ ਰਹੇ ਹੁੰਦੇ ਆ ਉਹ ਸਾਨੂੰ ਜ਼ਰੂਰ ਫਸਲ ਦੇ ਵਿੱਚੋਂ ਕੱਢ ਦੇਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਦੀਨਾਂ ਦੇ ਬੀਜ ਫਖੇਤ ਦੇ ਵਿੱਚੋਂ ਘਟਾ ਕੇ ਨਦੀਨਾਂ ਨੂੰ ਜਿਹੜੀ ਰੋਕਥਾਮ ਉਹ ਕਰ ਸਕੀਏ। ਮੈਨੂੰ ਉਮੀਦ ਆ ਵੀ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਕੇ ਆਪਣੀਆਂ ਫਸਲਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਨਦੀਨਾਂ ਦੀ ਰੋਕਥਾਮ ਕਰਕੇ ਆਪਣੀਆਂ ਫਸਲਾਂ ਤੋਂ ਜਿਹੜਾ ਉਹ ਪੂਰਾ ਝਾੜ ਲੈ ਸਕੋਗੇ। ਧੰਨਵਾਦ।
1: ਤੇਜਾ ਸਿੰਘ ਜੀ ਇੱਕ ਨਾਟਕ ਸੁਣਾਉਂਦੇ ਆ ਤੁਹਾਨੂੰ, ਨਾਟਕ ਦਾ ਨਾਂ ਹੈ ਸਰਾਂ।
2: ਅੱਛਾ ਜੀ,
1: ਸੁਣ ਲਿਆ ਫਿਰ
2: ਜੀ।

ਬੰਦਾ ਪਿਆਰਿਆ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਟਿਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕਿਆਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਸਿਆਣੇ ਧਰਮ ਹੈ ਤਾਂ ਸੀਸ ਦਿੱਤਾ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੁੱਖੇ ਕੇ ਸਾਸ ਵਸਾਂ ਬਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਦੇ ਵਾਹੇ ਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰ

ਤਮੇ ਸਰਬੰਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੰਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ

ਸਾਹਿਬ ਜੀਓ ਆਪ ਜੀ ਦੇ ਪਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਮਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਪੱਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਤਾ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜਦੇ ਸੁਣੇ ਸਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਜਤ ਗੰਢੀ ਸੱਤ ਵੱਟ ਏ ਜਨੇਊ ਜੀ ਕਾਹੀ ਤਾਂ ਪੰਡ ਤੱਤ ਨਾ ਇਹ ਕੁੱਟੈ ਨਾ ਮਨ ਲੱਗੈ ਨਾ ਇਹ ਜਲ ਨਾ ਜਾਏ ਤਨ ਸੁਮਨ ਸੁਨਾਨ ਕਾ ਜੋ ਗਲ ਚੱਲੈ ਪਾਏ ਚੋਕੜ ਮੂਲ ਅਣਾਇਆ ਬੈ ਚੁੱਕ ਪਾਇਆ ਸਿੱਖਾ ਕੰਨ ਚੜਾਈਆ ਗੁਰੂ ਬ੍ਰਹਮਣ ਖਿਆ ਉਹ ਮੁਆ ਛੱਡ ਪਿਆ ਵਿਤਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਗਿਆ ਪੈਨਾਮੀਆਂ ਰਾਤ ਦਿਨ ਸਜੀਨਾ

ਪੌੜ ਜਿਤੇਂਦਰ ਸਭ ਕੋ ਵੇਖ ਨਗਰੀ ਹੇ ਚਲਾਇਂਦਾ ਆਪੇ ਦੇਵੜੀਆਂ ਆਪੇ ਕਰਮ ਕਰਾਇਂਦਾ ਵਡੋੜਾ ਮਿਦਰੀ ਸਰੈ ਸਿਰ ਧੰਦੇ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇਂਦਾ ਦਰ ਮੰਗਲ।

ਕਰਮ ਹੈ ਕਰਮ ਬਿਤੀ ਦੇ ਅਗਰ ਸਿਆਣੀ ਹੈ ਪਿਤਰੀ ਚੋਰ ਕਰੇ ਵਧੀਆ ਦਲਾਲ ਕੇ ਮੁਸੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ ਜਿਉਂ ਜੋ ਰੁਸਣਾਉਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੇ ਨਿਤ ਨਿਤ ਹੋਏ ਖੁਆਰ ਸੁੱਚੇ ਨਾ ਆਖੀਏ ਬੈਨ ਜੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜੇ ਮਨ ਵਸਿਆ ਸੋਏ ਪੌੜੀ ਤੇਰੇ ਪਲਾਣੇ ਪਾਉਣ ਵੇ

ਵਿਚਰੇ ਫਲਾਣੇ ਪਾਉਣ ਵੇਖ ਹਰੀਏ ਰਮ ਸਵਾਰਿਆ ਕੋਠੇ ਮੰਡਾ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਝਣਾ ਹੀ ਹਾਰਿਆ ਕਰ ਫਰਮਾਇਸ ਖਾਇਆ ਵੇਖ ਮੈਂ।

ਪੌੜੀ ਸਤਿਗੁਰ ਬੇਟਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਸਹਿਮਿਲਕ ਨਗਰੀਆਂ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਅਸਤਗਾਦ ਧਾਰ ਵਿੱਚ ਮਾਰ ਕੱਢੀਆਂ ਬਣੀਆਂ ਸਹਿਤ ਉੱਠੈ ਨੌਲਤ ਪਾਈਆਂ।